ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਹੇ ਰੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੀ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਇਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੈਂਡਟ ਕੀਤਾ ਤਰ੍ਹਾਂ ਪਿਆਰਿਆਂ ਸੱਚਿਆਰਿਆਂ ਦੀ

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੀ ਆ ਰਿਹਾ ਨਾ ਚਲਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਕਦਮ ਕਦਮ ਲੇਖੇ ਲਾਉਣੇ, ਤਿਲ ਪਰ ਪੇਟਾਂ ਵਾਂਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆ, ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ। ਉਹ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ 6:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਪਾ ਰਹੇ ਨੇ ਭਾਈ ਸਾਹਿਬ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਸਾਹਿਬ ਵਾਲੇ ਕਥਾ ਦੀ ਹਾਜ਼ਰੀ ਭਰਨਗੇ ਅਤੇ ਹਰ ਬੁੱਧਵਾਰ ਦੀ ਤਰ੍ਹਾਂ 7:15-7:25 ਵਾਹਿਗੁਰੂ ਸਿਮਨ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਨੂੰ ਸਮਰਥ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਪੁਲ ਭੇਟਾਂ ਮਨਜ਼ੂਰ ਕਰ, ਸਤਿਗੁਰੂ ਦੀ ਸਰਵਾਧਿਕ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਉਹਨਾਂ ਦੇ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ 7:15 ਤੱਕ ਭਾਈ ਸਾਹਿਬ ਜੀ ਗੁਰਮਤਿ ਵਿਚਾਰਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾਉਣਗੇ। 7:15 ਤੋਂ 8:15 ਅੱਜ ਵਾਹਿਗੁਰੂ ਸਿਮਨ ਜਾਪ ਹੈ। ਸੋ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ। 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਪੰਥ ਦਾ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਨਾਮ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਕਲਯੁਗ ਕੇ ਜਹਾਜ਼, ਗੁਰੂ ਗਰੀਬ ਨਿਵਾਜ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸੁਣਿਆ ਹੈ, ਉਪਰੰਤ ਪਾਵਨ ਵਾਰ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਦਾ ਵਕਤ ਹੋਏ। ਇਹ ਜੋ ਪਾਵਨ ਪਵਿੱਤਰ ਵਾਰ ਹੈ, ਇਹਦੀ ਇਹ 21 ਨੰਬਰ ਪੌੜੀ ਹੈ। ਇਹ 21 ਨੰਬਰ ਜੋ ਪੌੜੀ ਹੈ, ਇਹ ਸੁਲਤਾਨਪੁਰ ਦੇ ਸਿੱਖਾਂ ਦੀ ਪ੍ਰਥਾਏ ਉਚਾਰਨ ਕੀਤੀ ਹੈ ਭਾਈ ਗੁਰਦਾਸ ਜੀ ਨੇ। ਸੁਲਤਾਨਪੁਰ ਦੇ ਉਹ ਸਿੱਖ ਜੋ ਕਿਰਤੀ ਵੀ ਸਨ ਔਰ ਨਾਮ ਨੂੰ ਜਪਣ ਵਾਲੇ ਗੁਰਮੁਖ ਭਗਤ ਜਨ ਵੀ ਸੀ, ਔਰ ਇਹ ਸੁਲਤਾਨਪੁਰ ਦੀ ਸਿੱਖੀ ਜਿਹੜੀ ਹੈ, ਇਹਨੂੰ ਭਗਤੀ ਦਾ ਭੰਡਾਰ ਆਖਿਆ ਹੈ, ਭਗਤੀ ਦਾ ਖਜ਼ਾਨਾ ਆਖਿਆ ਭਾਈ ਗੁਰਦਾਸ ਜੀ ਨੇ। ਜਿਵੇਂ ਕੋਈ ਖਜ਼ਾਨਾ ਹੁੰਦਾ ਹੈ ਅਤੇ ਉਸ ਖਜ਼ਾਨੇ ਦੇ ਵਿੱਚ ਬੜੀਆਂ ਕੀਮਤੀ ਕੀਮਤੀ ਵਸਤੂਆਂ ਹੁੰਦੀਆਂ ਨੇ, ਹੀਰੇ ਹੁੰਦੇ ਨੇ, ਮੋਤੀ ਹੁੰਦੇ ਨੇ, ਗਹਿਣੇ ਹੁੰਦੇ ਨੇ, ਬੇਭੁੱਖਣ ਹੁੰਦੇ ਨੇ। ਖਜ਼ਾਨੇ ਦਾ ਅਰਥ ਹੀ ਇਹੋ ਹੈ, ਜਿੱਥੇ ਬੜੇ ਕੀਮਤੀ ਪਦਾਰਥ ਹੋਣ ਉਹਨੂੰ ਆਪਾਂ ਖਜ਼ਾਨਾ ਆਖਦੇ ਹਾਂ, ਉਹਨੂੰ ਭੰਡਾਰਾ ਕਿਹਾ ਹੈ ਭਾਈ ਗੁਰਦਾਸ ਜੀ ਨੇ। ਲੇਕਿਨ ਨਾਲ ਇੱਕ ਸ਼ਬਦ ਜੋੜ ਦਿੱਤਾ ਹੈ, ਭਗਤ ਭੰਡਾਰਾ, ਭਗਤੀ ਦਾ ਭੰਡਾਰਾ। ਭਗਤੀ ਕਰਨ ਵਾਲਿਆਂ ਦੀ ਇਹਦੇ ਵਿੱਚ ਗੱਲ ਹੈ। ਮਾਨੋ ਸੁਲਤਾਨਪੁਰ ਦੀ ਜਿਹੜੀ ਨਗਰੀ ਹੈ, ਇਹ ਭਗਤੀ ਦਾ ਘਰ ਬਣ ਚੁੱਕੀ ਸੀ, ਭਗਤੀ ਦਾ ਖਜ਼ਾਨਾ ਬਣ ਚੁੱਕੀ ਸੀ, ਭਗਤੀ ਦਾ ਭੰਡਾਰਾ ਬਣ ਚੁੱਕੀ ਸੀ ਸੁਲਤਾਨਪੁਰ ਦੀ ਧਰਤੀ। ਕਾਰਨ ਆਪਾਂ ਸਾਰੇ ਜਾਣਦੇ ਹਾਂ, ਇਸ ਪਵਿੱਤਰ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਨੇ ਭਾਗ ਲਾਏ ਸਨ। ਇੱਥੋਂ ਹੀ ਸਿੱਖੀ ਦੀ ਉਹ ਜਿਹੜੀ ਪਹਿਲੀ ਜਿਹੜੀ ਯਾਤਰਾ ਹੈ ਨਾ, ਉਦਾਸੀਆਂ ਦੇ ਵਿੱਚੋਂ ਚਾਰ ਉਦਾਸੀਆਂ ਇੱਥੋਂ ਹੀ ਆਰੰਭ ਕੀਤੀਆਂ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦਾ। ਸਭ ਤੋਂ ਵੱਡਾ ਅਤੇ ਲੰਬੇਰਾ ਇਤਿਹਾਸ ਸੁਲਤਾਨਪੁਰ ਦਾ ਹੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਸੁਲਤਾਨਪੁਰ ਨੂੰ ਭਗਤੀ ਦਾ ਭੰਡਾਰ ਆਖਿਆ ਹੈ, ਭਗਤ ਭੰਡਾਰਾ। ਇਹ ਉਹ ਭੰਡਾਰਾ ਹੈ ਜਿੱਥੇ ਰੱਬੀ ਭਗਤ ਰਹਿੰਦੇ ਨੇ, ਰੱਬ ਦੇ ਪਿਆਰੇ ਗੁਰਮੁਖ ਰਹਿੰਦੇ ਹਨ। ਗੁਰੂ ਦੇ ਸਿੱਖਾਂ ਦੀ ਨਗਰੀ ਬਣ ਗਈ ਇਹ। ਇਸ ਕਰਕੇ ਅੱਜ ਦੀ ਇਸ ਪੌੜੀ ਦੇ ਅੰਦਰ ਉਹ ਜਿਹੜੇ ਸਿੱਖ ਸਨ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਭਗਤੀ ਭੰਡਾਰੇ ਦੇ ਵਿੱਚ, ਇਹਨਾਂ ਦਾ ਨਾਮ ਆਉਂਦਾ ਹੈ, ਭਗਤੀ ਦੇ ਖਜ਼ਾਨੇ ਦੇ ਇਹ ਮੋਤੀ ਸਨ। ਉਹਨੇ ਕਾਲੂ ਚਾਊ ਬੰਮੀਆਂ ਮੂਲੇ ਨੂੰ ਗੁਰ ਸ਼ਬਦ ਪਿਆਰਾ। ਭਾਈ ਕਾਲੂ ਨਾਮ ਦਾ ਸਿੱਖ ਹੈ, ਭਾਈ ਚਾਊ ਨਾਮ ਦਾ ਸਿੱਖ ਹੈ, ਭਾਈ ਬੰਮੀਆਂ ਨਾਮ ਦਾ ਸਿੱਖ ਹੈ ਅਤੇ ਭਾਈ ਮੂਲਾ ਸਿੱਖ ਹੈ। ਇਹ ਉਹ ਸਿੱਖ ਨੇ ਜੋ ਗੁਰੂ ਦੇ ਬਚਨਾਂ ਨੂੰ ਪਿਆਰ ਕਰਨ ਵਾਲੇ ਨੇ, ਜੋ ਗੁਰੂ ਦੇ ਬੋਲਾਂ ਦੇ ਨਾਲ ਪ੍ਰੇਮ ਰੱਖਣ ਵਾਲੇ ਨੇ, ਸਨੇਹ ਰੱਖਣ ਵਾਲੇ ਨੇ। ਕੀ ਕਹਿੰਦੇ? ਕਾਲੂ ਚਾਊ ਬੰਮੀਆਂ ਮੂਲੇ ਨੂੰ ਗੁਰ ਸ਼ਬਦ ਪਿਆਰਾ। ਉਹ ਸਿੱਖ ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਲੱਗਦਾ, ਗੁਰੂ ਦੇ ਬੋਲ ਚੰਗੇ ਲੱਗਦੇ ਨੇ, ਗੁਰੂ ਦੀ ਬਾਣੀ ਉਹਨਾਂ ਦੇ ਮਨ ਨੂੰ ਭਾਉਂਦੀ ਹੈ। ਮਨ ਨੂੰ ਭਾਉਣ ਵਾਲੀ ਇਹ ਰੂਹ ਦੀ ਖੁਰਾਕ ਹੈ ਬਾਣੀ, ਔਰ
ਇਹਨਾਂ ਸਿੱਖਾਂ ਦੇ ਮਨ ਨੂੰ ਇਹ ਬਾਣੀ ਦੇ ਬੋਲ ਬਹੁਤ ਪਿਆਰੇ ਲੱਗਦੇ ਸਨ, ਚੰਗੇ ਲੱਗਦੇ ਸਨ, ਕਿਉਂਕਿ ਉਹੀ ਵਸਤੂ ਚੰਗੀ ਲੱਗੇਗੀ ਜਿਹਦੇ ਨਾਲ ਚਿੱਤ ਜੁੜਿਆ ਹੋਵੇਗਾ, ਜਿਹਦੇ ਨਾਲ ਬਹੁਤਾ ਸਨੇਹ ਹੋਵੇਗਾ, ਪ੍ਰੇਮ ਹੋਵੇਗਾ। ਇਹਨਾਂ ਸਿੱਖਾਂ ਦਾ ਗੁਰੂ ਦੇ ਸ਼ਬਦ ਦੇ ਨਾਲ ਬਹੁਤਾ ਹੀ ਸਨੇਹ ਸੀ, ਔਰ ਇਹ ਸੁਲਤਾਨਪੁਰ ਦੇ ਵਾਸੀ ਹੋਏ ਨੇ ਸਿੱਖ। ਲੇਕਿਨ ਸਮਾਂ ਤਬਦੀਲ ਹੈ, ਪਾਤਸ਼ਾਹੀ ਪੰਜਵੀਂ ਦੀ ਗੱਲ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਮਾਂ ਹੈ। ਇਹ ਸਿੱਖ ਭਾਵੇਂ ਸੁਲਤਾਨਪੁਰ ਦੇ ਵਾਸੀ ਨੇ, ਸੁਲਤਾਨਪੁਰ ਵਿੱਚ ਰਹਿੰਦੇ ਨੇ, ਉੱਥੇ ਕਿਰਤ ਕਰਦੇ ਨੇ, ਸ਼ਬਦ ਦੇ ਨਾਲ ਇਹਨਾਂ ਦਾ ਸਨੇਹ ਹੈ, ਲੇਕਿਨ ਗੁਰੂ ਦਰਬਾਰ ਦੇ ਨਾਲ ਜੁੜੇ ਹੋਣ ਕਰਕੇ ਇਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਅੰਮ੍ਰਿਤਸਰ ਆਏ, ਜਿਨ੍ਹਾਂ ਸਿੱਖਾਂ ਦਾ ਨਾਮ ਹੈ। ਇਹਨਾਂ ਨੂੰ ਬਾਣੀ ਚੰਗੀ ਲੱਗਦੀ ਹੈ, ਬਾਣੀ ਵਿੱਚੋਂ ਇਹਨਾਂ ਨੂੰ ਆਨੰਦ ਆਉਂਦਾ ਹੈ, ਰਸ ਆਉਂਦਾ। ਉਂਝ ਭਗਤ ਬਾਣੀ ਨੇ ਬੜੀ ਖੋਲ੍ਹ ਕੇ ਗੱਲ ਕੀਤੀ ਹੈ। ਇਹ ਨਾਮ ਦਾ ਰਸ, ਭਗਤੀ ਦਾ ਰਸ ਉਹ ਰਸ ਹੈ ਜਿੱਥੇ ਬਾਕੀ ਦੇ ਸਾਰੇ ਰਸ ਗੁਆਚ ਹੀ ਜਾਂਦੇ ਨੇ, ਫਿੱਕੇ ਲੱਗਦੇ ਨੇ, ਚੰਗੇ ਨਹੀਂ ਲੱਗਦੇ। ਭਗਤੀ ਦਾ ਰਸ ਇੰਨਾ ਉੱਤਮ ਹੈ, ਇੰਨਾ ਮਹਾਨ ਹੈ। ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ, ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਇਹ ਸ਼ੇਖ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਸਲੋਕਾਂ ਦੇ ਵਿੱਚ ਬੋਲ ਦਰਜ ਹੈ। ਇਹ ਸਾਰੇ ਮਿੱਠੇ ਪਦਾਰਥ ਨੇ ਜੋ ਜੀਭ ਨੂੰ ਬੜਾ ਰਸ ਦਿੰਦੇ ਨੇ, ਚੰਗੇ ਲੱਗਦੇ ਨੇ ਪਦਾਰਥ। ਸ਼ੱਕਰ ਹੈ, ਖੰਡ ਹੈ, ਨਿਵਾਤ ਕਿਹਨੂੰ ਕਹਿੰਦੇ ਨੇ? ਮਿਸ਼ਰੀ ਨੂੰ। ਸ਼ੱਕਰ, ਖੰਡ, ਨਿਵਾਤ, ਫਿਰ ਗੁੜ, ਫਿਰ ਮਾਖਿਓ, ਮਾਖਿਓ ਦਾ ਭਾਵ ਹੈ ਸ਼ਹਿਦ, ਮਾਝਾ ਦੁੱਧ ਦਾ ਭਾਵ ਹੈ ਮੱਝ ਦਾ ਦੁੱਧ। ਭਾਵੇਂ ਦੁਨਿਆਵੀ ਪੱਖ ਤੋਂ ਬਾਬਾ ਫਰੀਦ ਸਾਹਿਬ ਕਹਿੰਦੇ ਇਹ ਬੜੇ ਰਸਦਾਇਕ ਅਤੇ ਸਵਾਦਿਸ਼ਟ ਭੋਜਨ ਪਦਾਰਥ ਨੇ, ਸਭੇ ਵਸਤੂ ਮਿੱਠੀਆਂ, ਲੇਕਿਨ ਰੱਬ ਨਾ ਪੁੱਜਣ ਤੁੱਧ, ਰੱਬ ਦੇ ਨਾਮ ਦੇ ਰਸ ਤੱਕ ਇਹਨਾਂ ਦੀ ਪਹੁੰਚ ਨਹੀਂ ਹੈ। ਇਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਾਰ ਵਾਰ ਆਖਦੀ ਹੈ, ਨਾਮ ਦਾ ਰਸ ਸਾਰਿਆਂ ਤੋਂ ਉੱਤਮ ਰਸ ਹੈ। ਆਨੰਦ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਰਸਨਾਂ ਨੂੰ ਰਸ ਦੇ ਨਾਲ ਜੁੜੀ ਹੋਈ ਹੋਣ ਕਰਕੇ ਇਹਦੇ ਵਾਸਤੇ ਵਿਸ਼ੇਸ਼ ਕਰਕੇ ਪੌੜੀ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੀ ਹੈ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਇਸ ਪੌੜੀ ਦੇ ਵਿੱਚ ਹੀ ਬੋਲ ਆਉਂਦੇ ਨੇ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੋੜ ਨਾ ਤ੍ਰਿਸ਼ਨਾ ਲਾਗੇ ਆਈ। ਫਿਰ ਅੱਗੇ ਚੱਲ ਕੇ ਬੋਲ ਆਏਗਾ, ਇਹ ਹਰ ਰਸ ਕਰਮੀ ਪਾਈਏ, ਕਰਮੀ ਦਾ ਭਾਵ ਇੱਥੇ ਬਖਸ਼ਿਸ਼ ਹੋਏਗਾ। ਜਿੰਨੀ ਦੇਰ ਇਸ ਰਸਨਾ ਨੂੰ ਹਰੀ ਦੇ ਨਾਮ ਦਾ ਰਸ ਨਹੀਂ ਮਿਲਦਾ, ਉਨੀ ਦੇਰ ਇਹ ਕਦੇ ਸ਼ਾਂਤ ਨਹੀਂ ਹੁੰਦੀ, ਕਦੇ ਤ੍ਰਿਪਤ ਨਹੀਂ ਹੁੰਦੀ। ਦੁਨਿਆਵੀ ਰਸਾਂ ਦੇ ਕਰਕੇ ਇਹ ਤ੍ਰਿਪਤ ਨਹੀਂ ਹੁੰਦੀ, ਸ਼ਾਂਤ ਨਹੀਂ ਹੁੰਦੀ, ਜਿਚਰ ਹਰ ਰਸ ਪੱਲੇ ਨਾ ਪਾਏ। ਜਿਤਨੀ ਦੇਰ ਇਹ ਰਸਨਾ ਹਰੀ ਦੇ ਨਾਮ ਦੇ ਰਸ ਨੂੰ ਪੱਲੇ ਦਾ ਭਾਵ ਕੀ ਹੈ ਪ੍ਰਾਪਤ ਨਹੀਂ ਕਰ ਲੈਂਦੀ। ਫਿਰ ਅੱਗੇ ਭਾਈ ਗੁਰਦਾਸ ਕਹਿੰਦੇ, ਜਿੱਥੇ ਇਹਨਾਂ ਸਿੱਖਾਂ ਦਾ ਗੁਰੂ ਦੇ ਸ਼ਬਦ ਦੇ ਨਾਲ ਗੂੜਾ ਪ੍ਰੇਮ ਸੀ, ਬਹੁਤਾ ਹੀ ਪਿਆਰ ਸੀ, ਉਹਦੇ ਨਾਲ ਨਾਲ ਫਿਰ ਬਾਕੀ ਸਿੱਖ ਹੋਏ ਹੇਮਾ ਵਿੱਚ ਕਪਾਈਆ, ਗੋਇੰਦ ਘਈ ਗੁਰਨਿਸਤਾਰਾ। ਇੱਕ ਭਾਈ ਹੇਮਾ ਜੀ ਹੋਏ, ਇਹ ਵੀ ਸੁਲਤਾਨਪੁਰ ਦੇ ਵਾਸੀ, ਭਾਈ ਹੇਮਾ ਵਿੱਚ ਕਪਾਹੀਆ,
ਪਰ ਇਹਦੇ ਨਾਲ ਇੱਕ ਤਖੱਲਸ ਜੁੜ ਗਿਆ। ਕਪਾਹੀਆ ਸਿੱਖ ਭਾਈ ਹੇਮਾ ਨੂੰ ਭਾਈ ਗੁਰਦਾਸ ਜੀ ਨੇ ਕਪਾਹੀਆ ਸਿੱਖ ਲਿਖੀ ਹੈ। ਇਹਦਾ ਅਰਥ ਵਿਦਵਾਨਾਂ ਨੇ ਕੀਤਾ, ਇਹ ਕਪਾਹ ਦਾ ਵਪਾਰ ਕਰਦਾ ਸੀ, ਕਪਾਹ ਦਾ ਕੋਟਨ ਦਾ ਵਪਾਰੀ ਸੀ ਭਾਈ ਹੇਮਾ। ਕਾਰਨ ਇਹ ਹੈ ਕਿ ਸੁਲਤਾਨਪੁਰ ਇੱਕ ਤਾਂ ਲਾਹੌਰ ਦੇ ਬਹੁਤ ਨੇੜੇ ਸੀ, ਕਸੂਰ ਦੇ ਬਹੁਤ ਨੇੜੇ ਸੀ। ਇਹ ਸਾਰੇ ਵੱਡੇ ਮਹਾਂਨਗਰ ਸਨ, ਲਾਹੌਰ, ਕਸੂਰ ਅਤੇ ਸੁਲਤਾਨਪੁਰ। ਅੰਮ੍ਰਿਤਸਰ ਤਾਂ ਹਾਲੇ ਨਵਾਂ ਨਵਾਂ ਹੀ ਵਸਿਆ ਸੀ ਉਦੋਂ ਜਦੋਂ ਇਹ ਪੌੜੀ ਉਚਾਰੀ ਹੈ ਭਾਈ ਗੁਰਦਾਸ ਜੀ ਨੇ। ਇਸ ਤੋਂ ਪਹਿਲਾਂ ਤਾਂ ਪੁਰਾਣੇ ਸ਼ਹਿਰਾਂ ਦੇ ਵਿੱਚ ਇਹ ਤਿੰਨ ਨਾਮ ਆਉਂਦੇ ਸਨ, ਇੱਕ ਲਾਹੌਰ ਦਾ ਨਾਮ ਹੈ, ਇੱਕ ਕਸੂਰ ਦਾ ਨਾਮ ਹੈ ਅਤੇ ਦੂਜਾ ਸੁਲਤਾਨਪੁਰ ਦਾ ਨਾਮ ਹੈ। ਇਹ ਸਾਰੇ ਹੀ ਵਪਾਰ ਦੇ ਵੱਡੇ ਕੇਂਦਰ ਸਨ, ਇੱਥੇ ਵੱਡੇ ਵੱਡੇ ਵਪਾਰੀ ਰਹਿੰਦੇ ਸਨ ਅਤੇ ਚੌਥਾ ਵਪਾਰ ਦਾ ਬਹੁਤ ਵੱਡਾ ਕੇਂਦਰ ਇਹਨਾਂ ਸਾਰਿਆਂ ਦੇ ਨੇੜੇ ਵਿਚਾਲੇ ਜੇ ਲਗਭਗ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਵਸਾਇਆ। ਇਹ ਜਿਹੜਾ ਸਿੱਖ ਹੈ ਇਹ ਕਪਾਹ ਦਾ ਬਹੁਤ ਵੱਡਾ ਵਪਾਰੀ ਸੀ ਅਤੇ ਨਾਮ ਸੀ ਇਹਦਾ ਭਾਈ ਹੇਮਾ ਅਤੇ ਸੁਲਤਾਨਪੁਰ ਦੀ ਧਰਤੀ 'ਤੇ ਰਹਿੰਦਾ ਸੀ, ਇਸ ਕਰਕੇ ਭਾਈ ਗੁਰਦਾਸ ਕਹਿੰਦੇ ਹੇਮਾ ਵਿੱਚ ਕਪਾਹੀਆ। ਅਗਲੇ ਸਿੱਖ ਦਾ ਨਾਮ ਲੈਂਦੇ ਨੇ ਗੋਇੰਦ ਘੇਈ ਗੁਰਨਿਸਤਾਰਾ, ਭਾਈ ਗੋਇੰਦਾ ਇਹਦਾ ਨਾਮ ਹੈ। ਇਹ ਸੁਲਤਾਨਪੁਰ ਦਾ ਵਾਸੀ ਸੀ, ਇਹਨੂੰ ਘੇਈ ਸਿੱਖ ਕਹਿੰਦੇ ਸਨ। ਘੇਈ ਅਤੇ ਘੇਈ ਦਾ ਅਰਥ ਵਿਦਵਾਨਾਂ ਨੇ ਕੀਤਾ ਘਿਓ ਵੇਚਣ ਵਾਲਾ, ਜੋ ਘਿਓ ਦਾ ਵਪਾਰੀ ਹੈ। ਘਿਓ ਦਾ ਵੀ ਬਹੁਤ ਵੱਡਾ ਵਪਾਰ ਹੈ, ਛੋਟਾ ਮੋਟਾ ਵਪਾਰ ਨਹੀਂ ਹੈ। ਘਿਓ ਦਾ ਵਪਾਰ ਬਹੁਤ ਵੱਡੀ ਪੱਧਰ 'ਤੇ ਅੱਜ ਵੀ ਹੁੰਦਾ ਅਤੇ ਉਦੋਂ ਵੀ ਹੁੰਦਾ, ਕਿਉਂਕਿ ਹਰੇਕ ਖਾਣ ਵਾਲੀ ਵਸਤੂ ਵਿੱਚ ਇਹਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਬਿਨਾਂ ਕੋਈ ਵੀ ਪਦਾਰਥ ਬਣਦਾ ਹੀ ਨਹੀਂ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਭਾਈ ਹੇਮਾ ਕਪਾਹੀਆ ਸਿੱਖ ਕਿਹਾ ਜਾਂਦਾ ਸੀ, ਗੋਇੰਦੇ ਸਿੱਖ ਨੂੰ ਘੇਈ ਸਿੱਖ ਕਿਹਾ ਜਾਂਦਾ ਸੀ। ਘਿਓ ਦਾ ਵਪਾਰੀ ਸੀ ਬਹੁਤ ਵੱਡਾ, ਨਾਮ ਸੀ ਇਹਦਾ ਗੋਇੰਦਾ ਅਤੇ ਰਹਿੰਦਾ ਸੀ ਸੁਲਤਾਨਪੁਰ। ਪਰ ਇਹਨਾਂ ਦੋਵਾਂ ਸਿੱਖਾਂ ਦੀ ਵਿਸ਼ੇਸ਼ਤਾ ਕੀ ਹੈ? ਗੁਰਨਿਸਤਾਰਾ। ਇਹ ਜਿਉਂਦੇ ਜੀ ਭਵਸਾਗਰ ਤੋਂ ਮੁਕਤ ਹੋ ਚੁੱਕੇ ਸਨ, ਤਰ ਚੁੱਕੇ ਸਨ। ਗੁਰੂ ਨੇ ਇਹਨਾਂ ਨੂੰ ਜੀਵਨ ਮੁਕਤ ਕਰ ਦਿੱਤਾ ਸੀ। ਨਿਸਤਾਰਾ ਕਿਹਨੂੰ ਕਹਿੰਦੇ? ਜਿਸਦਾ ਪਰ ਉਤਾਰਾ ਹੋ ਜਾਏ, ਜਿਹੜਾ ਤਰ ਜਾਏ। ਇੱਕ ਤਾਂ ਉਹਨੂੰ ਤਰਨਾ ਮੰਨਿਆ ਹੈ ਨਾ ਜਿਹੜਾ ਜੀਵਨ ਦੀ ਲੀਲਾ ਮੁੱਕਣ ਤੋਂ ਬਾਅਦ ਤਰਦਾ ਹੈ, ਮੌਤ ਤੋਂ ਬਾਅਦ ਤਰਨਾ ਹੁੰਦਾ, ਉਹਦਾ ਜ਼ਿਕਰ ਬਾਣੀ ਕਰਦੀ ਹੈ। ਅੰਤ ਵੇਲੇ ਕਿਸੇ ਨੂੰ ਭਗਤ ਮਿਲ ਗਿਆ, ਰੱਬ ਦਾ ਪੈਗੰਬਰ ਮਿਲ ਗਿਆ, ਅੰਤ ਵੇਲੇ ਉਹਨੇ ਨਾਮ ਜਪਿਆ ਅਤੇ ਉਹ ਇਸ ਭਵਸਾਗਰ ਤੋਂ ਪਾਰ ਹੋ ਗਿਆ, ਅੰਤ ਵੇਲੇ ਤਰ ਗਿਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਔਰ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਸਿੱਖਾਂ ਦਾ ਨਾਮ ਆਉਂਦਾ, ਐਸੇ ਸਿੱਖਾਂ ਦੇ ਬਾਰੇ ਜ਼ਿਕਰ ਹੈ, ਉਹ ਜਿਉਂਦੇ ਜੀ ਮੁਕਤ ਹੋ ਗਏ ਸਨ, ਜਿਉਂਦੇ ਹੀ ਮੁਕਤੀ ਪ੍ਰਾਪਤ ਕਰ ਗਏ ਸਨ, ਵਾਸ਼ਨਾਵਾਂ ਤੋਂ ਰਹਿਤ ਹੋ ਗਏ ਸਨ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਉਹ ਜੀਵਨ ਮੁਕਤ ਬਣ ਗਏ। ਕਿਵੇਂ ਬਣੇ? ਉਹਨਾਂ ਨੇ ਮਨ ਦੀਆਂ ਵਾਸ਼ਨਾਵਾਂ ਨੂੰ ਮਾਰ ਸੁੱਟਿਆ ਸੀ। ਮਰ ਕੇ ਜੀਵਨ ਮਿਲਦਾ ਹੈ, ਇਹ ਅੰਦਰੋਂ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ, ਫਿਰ ਜੀਵਨ ਮੁਕਤੀ ਮਿਲਦੀ ਹੈ। ਅਤੇ ਇਹ ਸਾਰੇ ਸਿੱਖ ਜਿਹੜੇ ਨੇ, ਭਾਵੇਂ ਵਪਾਰੀ ਹਨ, ਕੋਈ ਕਪਾਹੀਆ ਹੈ, ਕਪਾਹ ਦਾ ਵਪਾਰ ਕਰਦਾ ਹੈ, ਕੋਈ ਘਿਓ ਦਾ ਵਪਾਰ ਕਰਦਾ ਹੈ, ਕੋਈ ਹੱਟੀ ਚਲਾਉਂਦਾ ਹੈ, ਕੋਈ ਆਪਣਾ ਹੋਰ ਨਿੱਕਾ ਮੋਟਾ ਕਾਰੋਬਾਰ ਕਰਦਾ ਹੈ, ਪਰ ਭਾਈ ਗੁਰਦਾਸ ਕਹਿੰਦੇ ਇਹ ਸਾਰੇ ਦੇ ਸਾਰੇ ਸਿੱਖ ਕੀ ਸਨ? ਗੁਰ ਨਿਸਤਾਰਾ। ਇਹਨਾਂ ਨੂੰ ਜਿਉਂਦਿਆਂ ਹੀ ਗੁਰੂ ਨੇ ਮੁਕਤ ਕੀਤਾ ਹੋਇਆ ਸੀ, ਜੀਵਨ ਮੁਕਤੀ ਦੀ ਦਾਤ ਇਹਨਾਂ ਨੂੰ ਮਿਲੀ ਹੋਈ ਸੀ। ਭਿੱਖਾ ਟੋਡਾ ਭੱਟ ਦੋਏ, ਧਾਰੂ ਸੂਦ ਮਹਿਲ ਤਿਸ ਭਾਰਾ, ਇਹ ਹੁਣ ਅਗਲੇ ਸਿੱਖਾਂ ਦਾ ਨਾਮ ਹੈ।
ਇੱਕ ਦਾ ਨਾਮ ਸੀ ਭਾਈ ਭਿੱਖਾ ਜੀ, ਇੱਕ ਦਾ ਨਾਮ ਸੀ ਭਾਈ ਟੋਡਾ ਭੱਟ ਦੋਏ। ਇਹ ਭੱਟਾਂ ਦੇ ਨਾਮ ਨੇ, ਉਹ ਭੱਟ ਜਿਨ੍ਹਾਂ ਦੀ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਪੜ੍ਹਦੇ ਹਾਂ। ਭੱਟ ਭੱਟ ਬਾਣੀ ਹੈ ਨਾ, ਭੱਟਾਂ ਦੀ ਬਾਣੀ ਦਾ ਸਿਰਲੇਖ ਆਉਂਦਾ ਹੈ। ਬਹੁਤ ਸਾਰੇ ਭੱਟਾਂ ਦੇ ਆਪਾਂ ਨਾਮ ਜਾਣਦੇ ਹਾਂ, ਜਿਵੇਂ ਭੱਟ ਕੀਰਤ, ਭੱਟ ਕਲ ਸਹਾਰ, ਭੱਟ ਟੱਲ, ਇਸ ਤਰ੍ਹਾਂ ਭੱਟ ਨੇ, 11 ਭੱਟ ਨੇ ਜਿਨ੍ਹਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਔਰ ਭਾਈ ਗੁਰਦਾਸ ਜੀ ਕਹਿੰਦੇ ਇਹ ਭੱਟ ਜਿਹੜੇ ਹੋਏ, ਇਹ ਵੀ ਬੜੀ ਕਰਨੀ ਵਾਲੇ ਨਾਮ ਦੇ ਅਭਿਆਸੀ ਸਨ। ਇਹਨਾਂ ਵਿੱਚ ਭਿੱਖਾ ਦਾ ਨਾਮ ਵੀ ਆਉਂਦਾ, ਭਾਈ ਟੋਡਾ ਦਾ ਨਾਮ ਆਇਆ ਹੈ, ਭੱਟ ਦੋਏ, ਇਹ ਦੋਵੇਂ ਭੱਟ ਸਨ। ਅੱਗੇ ਕਹਿੰਦੇ ਧਾਰੂ ਸੂਦ ਮਹਿਲ ਤਿਸ ਭਰਾ, ਭਾਈ ਧਾਰੂ, ਭਾਈ ਧਾਰੂ ਦਾ ਭਾਵ ਕੀ ਹੈ, ਇਹਦਾ ਨਾਮ ਭਾਵੇਂ ਧਾਰੂ ਹੈ ਪਰ ਇਸਨੇ ਸ਼ੁਰੂ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਦੇ ਸਦਕਾ ਨਾਮ ਨੂੰ ਧਾਰਿਆ ਵੀ ਹੋਇਆ ਸੀ। ਮਹਿਲ ਤਿਸ ਭਾਰਾ, ਭਾਰੇ ਮਹਿਲ ਦਾ ਭਾਵ ਕੀ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨਾਂ ਦਾ ਜਿਹੜਾ ਭਗਤੀ ਵਾਲਾ ਪਾਸਾ ਸੀ ਨਾ, ਬੰਦਗੀ ਵਾਲਾ, ਕੀਰਤੀ ਵਾਲਾ, ਇਹ ਭਾਰੇ ਮਹਿਲ ਵਾਲੇ ਭਾਵ ਕਿ ਗੁਣਾਂ ਦੀ ਖਾਣ ਬਣ ਗਿਆ। ਸਰੀਰ ਰੂਪੀ ਜਿਹੜਾ ਇਹਨਾਂ ਦਾ ਮਹਿਲ ਸੀ ਉਹ ਬੜਾ ਕੀਮਤੀ ਸੀ। ਬਾਣੀ ਆਖਦੀ ਹੈ ਨਾ, ਉਹ ਕਾਇਆ ਵੀ ਬੜੀ ਮਹਾਨ ਹੈ, ਪਵਿੱਤਰ ਹੈ, ਜਿਹੜੀ ਕਾਇਆ ਵਿੱਚ ਰੱਬ ਦਾ ਨਾਮ ਵਸ ਜਾਏ ਉਹ ਕਾਇਆ ਵੀ ਪੂਜਣ ਯੋਗ ਹੈ, ਉਹ ਸਰੀਰ ਵੀ ਮਹਾਨ ਹੈ। ਉਹ ਕਾਇਆ ਦੀ ਵਡਿਆਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਕੀਤੀ ਹੈ, ਜਿਹੜੀ ਕਾਇਆ ਪਰਮਾਤਮਾ ਦੇ ਨਾਮ ਦੇ ਨਾਲ ਜੁੜੀ ਹੋਈ ਹੈ। ਅੱਗੇ ਕਹਿੰਦੇ ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲੋ ਸੇਵਕ ਸਾਰਾ, ਇਹ ਵੀ ਗੁਰਮੁਖਾਂ ਭਗਤਾਂ ਗੁਰਸਿੱਖਾਂ ਦੇ ਨਾਮ ਨੇ। ਇੱਕ ਦਾ ਨਾਮ ਭਾਈ ਨਿਹਾਲੂ ਹੈ, ਇੱਕ ਦਾ ਨਾਮ ਭਾਈ ਕੋਹਲੀ ਜੀ ਹੈ, ਇੱਕ ਦਾ ਨਾਮ ਭਾਈ ਰਾਮੂ ਜੀ ਹੈ, ਔਰ ਇੱਕ ਦਾ ਨਾਮ ਹੈ ਭਾਈ ਗੁਰਮੁਖ। ਇਹ ਸਾਰੇ ਗੁਰੂ ਦੇ ਮੁਖ ਨੂੰ ਬੜੀ ਨੀਝ ਦੇ ਨਾਲ ਦੇਖਦੇ ਰਹਿੰਦੇ ਸਨ। ਕੋਹਲੀ ਇੱਕ ਜਾਤ ਦਾ ਨਾਮ ਹੈ, ਇਹਨਾਂ ਦਾ ਤਖਲਸ ਹੈ, ਗੋਤ ਹੈ ਕੋਹਲੀ।

ਪਾਤਸ਼ਾਹ ਜੀ ਨੇ। ਕੋਈ ਲੱਕੜਾਂ ਵੱਢ ਵੱਢ ਕੇ ਬਾਲਣ ਵਾਸਤੇ ਲਿਆਉਂਦਾ ਹੈ, ਕਿਸੇ ਨੂੰ ਇਹ ਸੇਵਾ ਦਿੱਤੀ ਹੋਈ ਸੀ ਪਾਤਸ਼ਾਹ ਜੀ ਨੇ। ਭਾਈ ਆਦਮ ਦੇ ਬਾਰੇ ਆਪਾਂ ਇਤਿਹਾਸ ਪੜ੍ਹਦੇ ਹਾਂ, ਇਹ ਲੱਕੜਾਂ ਦੀ ਸੇਵਾ ਕਰਦਾ ਸੀ। ਭਾਈ ਆਦਮ ਮਾਲਵੇ ਦੇ ਇਲਾਕੇ ਦਾ ਇਹ ਸਿੱਖ ਹੈ ਭਾਈ ਆਦਮ, ਅਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਇਹ ਲੱਕੜਾਂ ਮੁੱਕਣ ਨਹੀਂ ਸੀ ਦਿੰਦਾ, ਲੱਕੜਾਂ ਖਤਮ ਨਹੀਂ ਸੀ ਆਉਣ ਦਿੰਦਾ। ਆਲੇ ਦੁਆਲੇ ਉਜਾੜ ਵਿੱਚ ਜਾਂਦਾ ਸੀ, ਲੱਕੜਾਂ ਵੱਢ ਵੱਢ ਕੇ ਲਿਆਉਂਦਾ ਸੀ ਭਾਈ ਆਦਮ, ਅਤੇ ਲੱਕੜਾਂ ਦੇ ਢੇਰ ਲੱਗੇ ਹੀ ਰਹਿੰਦੇ ਸਨ। ਕਹਿੰਦੇ ਇੱਕ ਪੰਡ ਤੇ ਇਹ ਗੁਰੂ ਕੇ ਲੰਗਰ ਵਾਸਤੇ ਲਿਆਉਂਦਾ ਸੀ ਲੱਕੜਾਂ ਦੀ ਭਾਈ ਆਦਮ, ਅਤੇ ਦੂਜੀ ਪੰਡ ਇਹ ਆਪਣੇ ਵਾਸਤੇ ਲਿਆਉਂਦਾ ਸੀ। ਇਸ ਤਰ੍ਹਾਂ ਇਤਿਹਾਸ ਵਿੱਚ ਲਿਖਿਆ ਹੈ, ਇੱਕ ਪੰਡ ਤੇ ਇਹ ਗੁਰੂ ਦਰਬਾਰ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਦੀ ਲਿਆਉਂਦਾ, ਅਤੇ ਦੂਜੀ ਪੰਡ ਜਿਹੜੀ ਹੈ ਉਹ ਵੇਚ ਕੇ ਉਹਦੇ ਵਿੱਚੋਂ ਜਿਹੜਾ ਧਨ ਮਿਲਦਾ ਸੀ ਉਹਦਾ ਆਪਣਾ ਗੁਜ਼ਾਰਾ ਕਰਦਾ ਸੀ। ਇਸ ਤਰ੍ਹਾਂ ਵੀ ਹੁੰਦਾ ਨਾ, ਇੱਕ ਤਾਂ ਉਹ ਸਿੱਖ ਹੁੰਦਾ, ਇੱਕ ਸੇਵਾਦਾਰ ਐਸਾ ਹੁੰਦਾ ਜਿਹੜਾ ਗੁਰੂ ਦਰਬਾਰ ਵਿੱਚ ਸੇਵਾ ਕਰਦਾ ਅਤੇ ਲੰਗਰ ਪ੍ਰਸ਼ਾਦਾ ਵੀ ਉੱਥੋਂ ਹੀ ਛਕਦਾ। ਭਾਈ ਆਦਮ ਦੀ ਇਸ ਤੋਂ ਨਿਰਾਲੀ ਖੇਡ ਸੀ, ਵਿਸ਼ੇਸ਼ਤਾ ਇਹ ਸੀ ਉਹ ਸੇਵਾ ਗੁਰੂ ਦੇ ਦਰਬਾਰ ਵਿੱਚ ਕਰਦਾ, ਅਤੇ ਕੁਝ ਲੱਕੜਾਂ ਵੇਚ ਕੇ ਵੱਟ ਕੇ ਜਿਹੜਾ ਧਨ ਮਿਲਦਾ ਹੈ ਉਹਦੇ ਨਾਲ ਗੁਜ਼ਾਰਾ ਕਰਦਾ, ਉਹਦੇ ਨਾਲ ਕੱਪੜੇ ਲੀੜਾ ਲੱਤਾ ਹੋਰ ਜੀਵਨ ਦੀ ਜਿਹੜੀ ਕਾਰ ਵਿਹਾਰ ਹੈ। ਇਹ ਹੌਲੀ ਹੌਲੀ ਖਬਰ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਪਹੁੰਚ ਗਈ ਸੀ। ਇਹ ਕਿੰਨੇ ਮਹਾਨ ਸਿੱਖ ਹੋਣਗੇ ਜਿਨ੍ਹਾਂ ਦਾ ਜੀਵਨ ਇੰਨਾ ਵੱਡਾ ਮਹਾਨ ਤਿਆਗੀ ਕਰਨੀ ਵਾਲਾ, ਨਾਮ ਦੀ ਘਾਲ ਕਮਾਈ ਕਰਨ ਵਾਲਾ ਜੀਵਨ ਹੈ। ਬਹੁਤ ਭਾਗਾਂ ਵਾਲੇ ਕੋਈ ਵਿਰਲੇ ਸਿੱਖ ਐਸੇ ਹੁੰਦੇ ਨੇ। ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਐਸੇ ਸਿੱਖਾਂ ਦੇ ਬਾਰੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਕਿ ਉਹ ਗੁਰਮੁਖ, ਉਹ ਭਗਤ, ਉਹ ਸੰਤ, ਗੁਰੂ ਦੇ ਰਸਤੇ 'ਤੇ ਚੱਲਣ ਵਾਲੇ, ਗੁਰੂ ਦੀ ਚਾਲ ਚੱਲਣ ਵਾਲੇ। ਇੱਕ ਬੋਲ ਆਪਾਂ ਪੜ੍ਹਦੇ ਹਾਂ ਬਾਣੀ ਦੇ ਅੰਦਰ, ਜੋ ਜਨ ਲੇ ਖਸਮ ਕਾ ਨਾਉ ਤਿਨਕੇ ਸਦ ਬਲਿਹਾਰੇ ਜਾਉਂ। ਸੋ ਨਿਰਮਲ ਨਿਰਮਲ ਕਰ ਲਈਜੇ, ਉਹ ਆਪ ਵੀ ਨਿਰਮਲ ਹੈ, ਆਪਣੇ ਆਪ ਨੂੰ ਵੀ ਉਹਨੇ ਨਿਰਮਲ ਕੀਤਾ ਹੋਇਆ ਹੈ, ਔਰ ਉਹਦੀ ਸੰਗਤ ਵਿੱਚ ਕੋਈ ਆ ਜਾਏ ਤਾਂ ਉਹ ਵੀ ਨਿਰਮਲ ਹੀ ਹੋ ਜਾਂਦਾ ਹੈ, ਉਹ ਵੀ ਪਵਿੱਤਰ ਹੀ ਹੋ ਜਾਂਦਾ ਹੈ। ਐਸੇ ਸਿੱਖਾਂ ਬਾਰੇ ਤਾਂ ਲਿਖਿਆ ਹੈ ਬੋਲ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧਨਵੰਤ ਧਨ ਵਾਲੇ, ਕਿਹੜਾ ਧਨ? ਨਾਮ ਦਾ ਧਨ, ਬਾਣੀ ਦਾ ਧਨ, ਸ਼ਬਦ ਦਾ ਧਨ। ਕੁਲਵੰਤ ਉੱਚੀ ਕੁਲ ਵਾਲੇ, ਉੱਚੀ ਮਰਤਬੇ ਵਾਲੇ। ਪਤਵੰਤ ਪਤ ਵਾਲੇ, ਜੀਵਨ ਮੁਕਤ ਉਹ ਹਨ ਕੌਣ? ਜਿਨ੍ਹਾਂ ਦੇ ਹਿਰਦੇ ਵਿੱਚ ਭਗਵੰਤ ਪਰਮਾਤਮਾ ਹੈ, ਉਹਨਾਂ ਨੂੰ ਵਾਰ ਵਾਰ ਧਨ ਆਖਿਆ ਹੈ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ, ਜਨ ਨਾਵਣ ਕਾ ਇਹ ਸੁਆਉ, ਜਨ ਕਾ ਸੰਗ ਚਿੱਤ ਆਵੈ ਨਾਉ। ਉਹ ਆਪ ਮੁਕਤ ਨੇ, ਉਹਨਾਂ ਦੀ ਸੰਗਤ ਕੋਈ ਕਰ ਲਵੇ, ਉਹਨਾਂ ਕੋਲ ਕੋਈ ਬੈਠ ਜਾਏ ਤੇ ਮੁਕਤ ਹੋਣ ਦਾ ਵਰਦਾਨ ਉਹਨਾਂ ਨੂੰ ਵੀ ਦੇ ਦਿੰਦੇ ਨੇ। ਬੋਲਾਉਂਦਾ ਹੈ ਨਾ, ਆਪ ਮੁਕਤ ਮੁਕਤ ਕਰੇ ਸੰਸਾਰ, ਉਹ ਸੰਸਾਰ ਨੂੰ ਮੁਕਤ ਕਰਨ ਵਾਲੇ ਇਹ ਉਹ ਸਿੱਖ ਨੇ। ਭਾਈ ਗੁਰਦਾਸ ਕਹਿੰਦੇ, ਗੁਰਮੁਖ ਰਾਮੂ ਕੋਲੀ ਨਾਲ ਨਿਹਾਲੂ ਸੇਵਕ ਸਾਰਾ, ਛੱਜੂ ਭੱਲਾ ਜਾਣੀਏ ਮਾਈ ਦਿੱਤਾ ਸਾਧੂ ਵਿਚਾਰ। ਸਾਧ ਵਿਚਾਰ, ਇੱਕ ਭਾਈ ਛੱਜੂ ਭੱਲਾ ਕੁੱਲ ਵਿੱਚੋਂ, ਇੱਕ ਭਾਈ ਮਾਈ ਦਿੱਤਾ, ਇਹ ਸਾਧੂ ਸੁਭਾਅ। ਇਹ ਮਹਾਨ ਸਿੱਖ ਸੁਲਤਾਨਪੁਰ ਵਾਸੀ ਗੁਰੂ ਅਰਜਨ ਦੇਵ ਜੀ ਦੇ ਦਰਬਾਰੀ ਸਿੱਖ ਹੋ ਨਿਬੜੇ। ਤੁਲਸਾ ਵੋਰਾ ਭਗਤ ਹੈ ਦਾਮੋਦਰ ਆਕੁਲ ਬਲਿਹਾਰਾ। ਭਾਈ ਤੁਲਸਾ ਜੀ ਵੋਰਾ ਜਾਤ ਵਿੱਚੋਂ ਵੱਡਾ ਭਗਤ ਹੈ, ਦਾਮੋਦਰ ਆਕੁਲ ਬਲਿਹਾਰਾ।

0: ਭਾਈ ਦਾਮੋਦਰ ਜੀ, ਇਹ ਇੱਕ ਸਿੱਖ ਦਾ ਨਾਮ ਹੈ। ਆਕੁਲ, ਆਕੁਲ ਦਾ ਭਾਵ ਹੈ ਜਿਸ ਨੇ ਆਪਣੀ ਕੁੱਲ ਮਿਟਾ ਕੇ ਗੁਰੂ ਵਾਲੀ ਕੁੱਲ ਵਿੱਚ ਜਨਮ ਲੈਣਾ ਕੀਤਾ। ਇੱਕ ਤਾਂ ਉਹ ਕੁੱਲ ਹੁੰਦੀ ਹੈ ਨਾ ਮਾਤਾ ਪਿਤਾ ਦੀ ਕੁੱਲ, ਪਰ ਇੱਕ ਗੁਰੂ ਦੀ ਕੁੱਲ, ਗੁਰੂ ਦੀ ਵੰਸ਼ ਵਿੱਚ ਆਪਣੇ ਆਪ ਨੂੰ ਸਿੱਖੀ ਦਾ ਰੂਪ ਧਾਰਨ ਕਰ ਲੈਣਾ, ਸਿੱਖੀ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲੈਣਾ। ਬਲਿਹਾਰ ਜਾਣ ਵਾਲੇ ਇਹ ਸਿੱਖ ਨੇ। ਭਾਈ ਗੁਰਦਾਸ ਕਹਿੰਦੇ ਨੇ, ਐਸੇ ਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ, ਐਸੇ ਸਿੱਖਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਫਿਰ ਕਹਿੰਦੇ, ਭਾਨਾ ਆਵਲ ਵਿਘੈ ਮੱਲ ਬੁੱਧੂ ਛੀਂਬਾ ਗੁਰਦੁਆਰਾ। ਇਹ ਵੀ ਸਿੱਖਾਂ ਦੇ ਨਾਮ ਨੇ। ਭਾਈ ਭਾਨਾ ਜੀ ਆਵਲ ਵਿਘੈ ਮੱਲ, ਭਾਈ ਬੁੱਧੂ ਛੀਂਬਾ, ਛੀਂਬਾ ਦੀ ਗੋਤ ਹੈ ਗੁਰ ਦਰਬਾਰਾ। ਇਹ ਜਿਹੜਾ ਭਾਈ ਬੁੱਧੂ ਹੈ ਨਾ, ਗੁਰੂ ਦਰਬਾਰਾ ਕਹਿੰਦੇ ਨੇ, ਇਹ ਗੁਰੂ ਘਰ ਵਿੱਚ ਕੱਪੜੇ ਧੋਣ ਦੀ ਸੇਵਾ ਕਰਦਾ ਸੀ। ਕੱਪੜੇ ਧੋਣੇ, ਇਹਦਾ ਕੰਮ ਕੀ ਸੀ? ਜਿੰਨੇ ਵੀ ਵਸਤਰ ਹੁੰਦੇ ਸਨ ਇਹ ਪੰਡਾ ਬੰਨ੍ਹ ਲੈਂਦਾ ਸੀ ਅਤੇ ਸਿਰ 'ਤੇ ਚੁੱਕ ਕੇ ਨਾ ਉਹ ਮੈਲੇ ਕੁਚੈਲੇ ਕੱਪੜਿਆਂ ਨੂੰ ਦੂਰ ਲੈ ਜਾਂਦਾ ਸੀ ਕਿਸੇ ਨਦੀ 'ਤੇ, ਉੱਥੇ ਜਾ ਕੇ ਧੋਣ ਦੀ ਸੇਵਾ ਕਰਦਾ ਸੀ। ਇਹ ਕੱਪੜੇ ਧੋਣ ਦੀ ਸੇਵਾ ਵਿੱਚ ਹਰ ਵੇਲੇ ਲੱਗਾ ਹੀ ਰਹਿੰਦਾ ਸੀ। ਨਾਮ ਇਹਦਾ ਹੈ ਭਾਈ ਬੁੱਧੂ, ਛੀਂਬਾ ਇਹਦੀ ਜਾਤ ਹੈ ਅਤੇ ਗੁਰੂ ਦੇ ਦਰਬਾਰ ਵਿੱਚ ਮੰਨ ਲਓ ਇਹ ਧੋਬੀ ਦਾ ਕੰਮ ਕਰਦਾ। ਜਿਵੇਂ ਭਗਤ ਬਾਣੀ ਵਿੱਚ ਬੋਲ ਆਉਂਦੇ ਨਾ ਕਿ ਧੋਬੀ ਇਹ ਮੈਲੇ ਕੁਚੈਲੇ ਕੱਪੜਿਆਂ ਨੂੰ ਧੋਂਦਾ ਹੈ। ਭਗਤੀ ਵੀ ਇਹੋ ਹੀ ਹੈ। ਧੋਬੀ ਕੋਲੋਂ ਜੇ ਗੁਣ ਸਿੱਖਿਆ ਜਾਏ ਤਾਂ ਜਿਵੇਂ ਧੋਬੀ ਕੱਪੜਿਆਂ ਨੂੰ ਧੋ ਕੇ ਮੈਲ ਲਾਹ ਕੇ ਨਿਰਮਲ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਬਾਣੀ ਮੁਤਾਬਕ ਧੋਬੀ ਧੋਵੇਂ ਬਿਰਹੈ ਬਿਰਾਤਾ। ਗੁਰੂ ਵੀ ਇੱਕ ਧੋਬੀ ਘਾਟ ਹੈ। ਗੁਰੂ ਦੇ ਇਸ ਧੋਬੀ ਘਾਟ ਉੱਤੇ ਅਗਰ ਕੋਈ ਆ ਜਾਏ, ਇੱਥੇ ਮਨ ਦੀ ਮੈਲ ਲੈ ਜਾਂਦੀ ਹੈ। ਧੋਬੀ ਘਾਟ ਕਿਹਨੂੰ ਕਹਿੰਦੇ ਨੇ? ਜਿੱਥੇ ਕੱਪੜਿਆਂ ਦੀ ਮੈਲ ਲੈ ਜਾਂਦੀ ਹੈ, ਮੈਲੇ ਕੁਚੈਲੇ ਕੱਪੜੇ ਧੋ ਕੇ ਸਾਫ਼ ਕਰ ਦਿੱਤੇ ਜਾਂਦੇ ਨੇ, ਉਹਨੂੰ ਧੋਬੀ ਘਾਟ ਕਹਿੰਦੇ। ਇਹ ਭਾਈ ਛੀਂਬਾ, ਭਾਈ ਬੁੱਧੂ ਗੁਰੂ ਦਰਬਾਰ ਦਾ ਮਾਨੋ ਧੋਬੀ ਹੈ। ਇਹ ਕੱਪੜੇ ਧੋਣ ਦੀ ਸੇਵਾ ਕਰਦਾ ਹੈ। ਇਹ ਉਸ ਵੇਲੇ ਦੀਆਂ ਵੱਡੀਆਂ ਸੇਵਾਵਾਂ ਸਨ, ਬਹੁਤ ਵੱਡੀਆਂ। ਅੱਜ ਵਾਂਗੂ ਮਸ਼ੀਨੀ ਯੁੱਗ ਨਹੀਂ ਸੀ। ਅੱਜ ਤਾਂ ਮਸ਼ੀਨਾਂ ਦੇ ਨਾਲ ਕੱਪੜੇ ਧੋਤੇ ਜਾਂਦੇ ਨੇ ਅਤੇ ਬਹੁਤ ਛੇਤੀ ਸੁੱਕ ਵੀ ਜਾਂਦੇ ਨੇ, ਪਰ ਉਸ ਵੇਲੇ ਐਸਾ ਨਹੀਂ ਸੀ। ਗੁਰੂ ਅੰਗਦ ਦੇਵ ਜੀ ਗੁਰੂ ਬਣਨ ਤੋਂ ਪਹਿਲਾਂ ਗੁਰੂ ਨਾਨਕ ਮਹਾਰਾਜ ਜੀ ਦੇ ਵਸਤਰ ਧੋਣ ਦੀ ਸੇਵਾ, ਉਹ ਇੱਕ ਸਾਖੀ ਆਉਂਦੀ ਹੈ ਕਿ ਮੀਂਹ ਪੈ ਰਿਹਾ ਸੀ, ਵਰਖਾ ਹੋ ਰਹੀ ਸੀ, ਠੰਡ ਬੜੀ ਸੀ, ਕੱਕਰ ਪੈ ਰਿਹਾ ਸੀ ਅਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਈ ਸਿੱਖਾਂ ਨੂੰ ਆਖਿਆ, ਭਾਈ ਆਹ ਲਓ ਵਸਤਰ। ਨਾਲ ਹੀ ਉਹ ਨਦੀ ਹੈ, ਰਾਵੀ ਨਦੀ, ਜਿੱਥੇ ਕਰਤਾਰਪੁਰ ਬਣਾਇਆ, ਰਾਵੀ ਨਦੀ ਦੇ ਕੰਢੇ 'ਤੇ, ਕਿਨਾਰੇ 'ਤੇ। ਭਾਈ ਕੋਈ ਜਾਓ, ਸਾਡੇ ਵਸਤਰ ਧੋ ਕੇ ਲੈ ਆਓ। ਹੈ ਤਾਂ ਇੱਕ ਪਰਚਾ ਸੀ, ਪਰਚਾ ਪ੍ਰੀਖਿਆ ਕਰਨ ਵਾਸਤੇ, ਹੁਕਮ ਮੰਨਣ ਦੀ ਇੱਕ ਜੁਗਤੀ ਦੱਸੀ ਸੀ ਗੁਰੂ ਨਾਨਕ ਮਹਾਰਾਜ ਜੀ ਨੇ। ਅਤੇ ਲਗਭਗ ਸਾਰੇ ਹੀ ਸਿੱਖਾਂ ਨੇ ਇਹ ਗੱਲ ਆਖੀ ਸੀ, ਗੁਰੂ ਨਾਨਕ ਮਹਾਰਾਜ ਜੀ ਮੀਂਹ ਪੈ ਰਿਹਾ ਹੈ, ਵਰਖਾ ਹੋ ਰਹੀ ਹੈ, ਤੇਜ਼ ਹਨੇਰੀ ਝੁੱਲ ਰਹੀ ਹੈ, ਝੱਖੜ ਹੈ, ਅਤੇ ਇਸ ਹਨੇਰੀ ਵਿੱਚ, ਮੀਂਹ ਝੱਖੜ ਵਿੱਚ ਕੱਪੜੇ ਕਿਵੇਂ ਧੋਏ ਜਾ ਸਕਦੇ ਨੇ, ਵਸਤਰ ਕਿਵੇਂ ਧੋਤੇ ਜਾ ਸਕਦੇ ਨੇ? ਥੋੜ੍ਹਾ ਸਮਾਂ ਉਡੀਕ ਕਰਨੀ ਚਾਹੀਦੀ ਹੈ, ਮੀਂਹ ਰੁਕ ਜਾਏਗਾ, ਸੂਰਜ ਵੀ ਨਿਕਲ ਆਏਗਾ, ਧੁੱਪ ਵੀ ਆ ਜਾਏਗੀ, ਕੱਪੜੇ ਧੋਣੇ ਸੌਖੇ ਹੋ ਜਾਣਗੇ, ਸੁਖਾਲੇ ਹੋ ਜਾਣਗੇ। ਔਰ ਇਹਨਾਂ ਨੂੰ ਸੁਕਾਉਣ ਵਾਸਤੇ ਧੁੱਪ ਦੀ ਵੀ ਲੋੜ ਹੈ, ਸੂਰਜ ਵੀ ਚਾਹੀਦਾ ਹੈ। ਧੁੱਪੇ ਹੀ ਕੱਪੜੇ ਸੁੱਕਣਗੇ ਨਾ, ਉਸ ਵੇਲੇ ਤਾਂ ਇਸ ਤਰ੍ਹਾਂ ਹੀ ਸੀ। ਲੇਕਿਨ ਕਹਿੰਦੇ ਇੱਕੋ ਹੀ ਸਿੱਖ ਸੀ ਭਾਈ ਲਹਿਣਾ, ਉਹਨੇ ਇਨਕਾਰ ਨਹੀਂ ਸੀ ਕੀਤਾ, ਉਹਨੇ ਕੱਪੜਿਆਂ ਦੀ ਪੰਡ ਬੰਨ੍ਹ ਕੇ ਆਪਣੇ ਸਿਰ ਉੱਤੇ ਰੱਖ ਲਈ ਸੀ, ਚੁੱਕ ਲਈ ਸੀ, ਰਾਵੀ ਨਦੀ 'ਤੇ ਜਾ ਕੇ ਭਾਈ ਲਹਿਣਾ ਜੀ ਨੇ ਕੱਪੜੇ ਧੋਣ ਦੀ ਸੇਵਾ ਕੀਤੀ ਸੀ। ਇਤਨੀ ਦੇਰ ਤੱਕ ਮੀਂਹ ਵੀ ਹਟ ਗਿਆ ਸੀ, ਮੀਂਹ ਵੀ ਬੰਦ ਹੋ ਚੁੱਕਾ ਸੀ, ਸੂਰਜ ਵੀ ਨਿਕਲ ਆਇਆ ਸੀ, ਕੱਪੜੇ ਸੁੱਕ ਵੀ ਗਏ ਸਨ। ਇਹ ਹੁਕਮ ਮੰਨਣ ਦੀ ਇੱਕ ਯੁਗਤੀ ਹੈ, ਹੁਕਮ ਮੰਨਣ ਤੋਂ ਦੇਰੀ ਨਹੀਂ ਕਰਨੀ, ਇਹ ਭਾਈ ਲਹਿਣਾ ਜੀ ਦੇ ਹਿੱਸੇ ਆਇਆ। ਇਹ ਭਾਈ ਬੁੱਧੂ ਜੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੱਪੜੇ ਧੋਣ ਦੀ ਸੇਵਾ ਕਰਦਾ। ਐਸੇ ਐਸੇ ਸਿੱਖਾਂ ਦਾ ਜੀਵਨ ਬੜਾ ਮਹਾਨ ਹੈ, ਜੋ ਮਨ ਕਰਕੇ ਚਿੱਤ ਕਰਕੇ ਸੇਵਾ ਵਿੱਚ ਹਰ ਵੇਲੇ ਲੱਗੇ ਹੀ ਰਹਿੰਦੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਐਸੇ ਗੁਰਮੁਖਾਂ ਦੀ ਗਾਥਾ ਵਾਰ ਵਾਰ ਕਰਦੀ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਗੁਰੂ ਦੇ ਨਾਮ ਦੀ ਕਸਵੱਟੀ 'ਤੇ ਆਪਣੇ ਆਪ ਨੂੰ ਪਰਖਿਆ ਹੈ। ਇਹ ਸਾਰੇ ਸਿੱਖਾਂ ਦਾ ਨਾਮ ਲੈ ਕੇ ਅਖੀਰ ਵਿੱਚ ਫਿਰ ਭਾਈ ਗੁਰਦਾਸ ਕਹਿੰਦੇ, ਸੁਲਤਾਨਪੁਰ ਭਗਤ ਭੰਡਾਰਾ। ਇਹ ਮਾਨੋ ਭਗਤੀ ਦਾ ਭੰਡਾਰ ਸੀ ਸੁਲਤਾਨਪੁਰ। ਇਹੋ ਜਿਹੇ ਸਿੱਖ ਉੱਥੇ ਰਹਿੰਦੇ ਸਨ ਸੁਲਤਾਨਪੁਰ ਵਿੱਚ। ਵਾਕਈ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਇੱਥੇ ਆਪਣੇ ਮੁਬਾਰਕ ਚਰਨ ਪਾਈ ਰੱਖੇ। ਇੰਨੇ ਵਰੇ ਰਹਿਣ ਕਰਕੇ ਸਿੱਖੀ ਤਾਂ ਉਦੋਂ ਹੀ ਪ੍ਰਫੁੱਲਤ ਹੋ ਗਈ ਸੀ ਸੁਲਤਾਨਪੁਰ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ। ਕਈ ਕੌਤਕ ਕੀਤੇ ਸਨ ਸੁਲਤਾਨਪੁਰ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਕਦੇ ਮੋਦੀਖਾਨ ਵਿੱਚ ਬੈਠ ਕਰਕੇ ਪਾਤਸ਼ਾਹ ਜੀ ਨੇ ਕਈ ਵਰੇ ਤੱਕੜੀ ਤੋਲੀ ਸੀ, 13-13 ਤੋਲਿਆ ਸੀ। ਅਤੇ ਕੋਈ ਇੱਕ ਦੋ ਮਨੁੱਖਾਂ ਦੀ ਗੱਲ ਨਹੀਂ, ਇਹ ਕੋਈ ਛੋਟਾ ਮੋਟਾ ਮੋਦੀਖਾਨਾ ਨਹੀਂ ਸੀ, ਬਹੁਤ ਵੱਡਾ ਰਿਜ਼ਕ ਦਾ ਭੰਡਾਰ ਸੀ ਮੋਦੀਖਾਨਾ। ਕੀ ਸੀ? ਖਾਣ ਪੀਣ ਵਾਲੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਨੇ, ਰਿਜ਼ਕ ਦਾ ਭੰਡਾਰ ਸੀ ਇਹ ਮੋਦੀਖਾਨਾ। ਅਤੇ ਦੌਲਤ ਖਾਂ ਜਿਹੜਾ ਇਹਦੀ ਦੇਖ ਰੇਖ ਵਿੱਚ ਸੀ ਇਹ ਮੋਦੀਖਾਨਾ। ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਸਨ ਰਾਸ਼ਨ ਲੈਣ ਵਾਸਤੇ। ਅਤੇ ਕਈ ਵਰੇ ਗੁਰੂ ਨਾਨਕ ਮਹਾਰਾਜ ਜੀ ਨੇ ਇੱਥੇ ਇਹਨਾਂ ਲੋਕਾਂ ਨੂੰ ਦਰਸ਼ਨ ਦੀਦਾਰ ਦਿੱਤੇ ਹੋਣਗੇ, ਜਿਹੜੇ ਗੁਰੂ ਨਾਨਕ ਮਹਾਰਾਜ ਜੀ ਕੋਲੋਂ ਸੌਦਾ ਲੈਣ ਆਉਂਦੇ ਸਨ। ਇਹਦੇ ਨਾਲ ਨਾਲ ਇੱਥੇ ਸਤਿਗੁਰੂ ਜੀ ਨੇ ਵੇਈ ਵਿੱਚ ਚੁੱਬੀ ਵੀ ਮਾਰੀ ਸੀ। ਇਹ ਕੌਤਕ ਵੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਲਤਾਨਪੁਰ ਦੀ ਧਰਤੀ 'ਤੇ ਕੀਤਾ। ਕਈ ਸਿੱਖਾਂ ਨੂੰ ਇੱਥੇ ਸਿੱਖੀ ਦੀ ਦਾਤ ਗੁਰੂ ਨਾਨਕ ਮਹਾਰਾਜ ਜੀ ਨੇ ਦਿੱਤੀ। ਇਸ ਕਰਕੇ ਜੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸੁਲਤਾਨਪੁਰ ਭਗਤ ਭੰਡਾਰਾ, ਇਹ ਕੋਈ ਅਤਕਥਨੀ ਨਹੀਂ ਹੈ। ਵਾਕਿਆ ਹੀ ਸੁਲਤਾਨਪੁਰ ਭਗਤੀ ਦਾ ਭੰਡਾਰ ਬਣ ਚੁੱਕਾ ਸੀ, ਭਗਤੀ ਦਾ ਖਜ਼ਾਨਾ ਬਣ ਚੁੱਕਾ ਸੀ। ਅਨੇਕਾਂ ਹੀ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੋਂ ਸਿੱਖੀ ਦੀ ਦਾਤ ਦਿੱਤੀ ਸੀ। ਭਾਈ ਭਗੀਰਥ ਬਾਰੇ ਆਪਾਂ ਵਿਚਾਰ ਕੀਤੀ ਹੈ, ਭਾਈ ਮਾਨਸੁਖ ਇੱਥੇ ਹੀ ਆਇਆ ਸੀ, ਇੱਥੇ ਹੀ ਭਾਈ ਮਰਦਾਨਾ ਜੀ ਨੂੰ ਤਲਵੰਡੀ ਤੋਂ ਸਤਿਗੁਰੂ ਜੀ ਨੇ ਵਿਸ਼ੇਸ਼ ਕਰਕੇ ਸੱਦਾ ਭੇਜਿਆ ਸੀ। ਹੋਰ ਕਈ ਸਿੱਖਾਂ ਦੇ ਨਾਮ ਆਉਂਦੇ ਨੇ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਸੁਲਤਾਨਪੁਰ ਦੇ ਇਹ ਸਿੱਖ ਮਾਨੋ ਗੁਰੂ ਦੇ ਖਜ਼ਾਨੇ ਦੇ ਬਹੁਤ ਕੀਮਤੀ ਹੀਰੇ ਹਨ, ਬਹੁਤ ਕੀਮਤੀ ਅਮੁੱਲਕ ਰਤਨ ਹਨ, ਮੋਤੀ ਹਨ। ਆਪਾਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਐਸੇ ਬੋਲ ਰੋਜ਼ ਪੜ੍ਹਦੇ ਹਨ, ਜੋ ਤੈਨੂੰ ਗਾਉਂਦੇ ਨੇ ਉਹ ਬੜੇ ਮਹਾਨ ਹਨ, ਉਹ ਬੜੇ ਉੱਤਮ ਹਨ, ਉਹ ਗਾਉਣ ਵਾਲਿਆਂ ਦੀ ਕੋਈ ਕੀਮਤ ਨਹੀਂ ਹੈ, ਉਹਨਾਂ ਦਾ ਕੋਈ ਮੁੱਲ ਨਹੀਂ ਹੈ, ਉਹਨਾਂ ਦਾ ਕੋਈ ਪਾਰਾਵਾਰ ਨਹੀਂ ਹੈ। ਜੇ ਪਰਮਾਤਮਾ ਦਾ ਮੁੱਲ ਨਹੀਂ ਹੈ, ਉਸ ਦੀ ਕੋਈ ਕੀਮਤ ਨਹੀਂ ਹੈ, ਉਹਨੂੰ ਗਾਉਣ ਵਾਲਿਆਂ ਦੀ ਵੀ ਕੋਈ ਕੀਮਤ ਨਹੀਂ, ਉਹਨਾਂ ਨੂੰ ਉਹਨੂੰ ਗਾਉਣ ਵਾਲਿਆਂ ਦਾ ਵੀ ਕੋਈ ਮੁੱਲ ਨਹੀਂ ਹੈ। ਉਂਝ ਤਾਂ ਸਤਿਗੁਰੂ ਕਹਿੰਦੇ ਨਾ, ਤੇਰੀ ਭਗਤੀ ਦੇ ਭੰਡਾਰ ਭਰੇ ਹੀ ਹੋਏ ਹਨ, ਭਾਵੇਂ ਉਹ ਰਿਜ਼ਕ ਦੇ ਰੂਪ ਵਿੱਚ ਹਨ, ਭਾਵੇਂ ਨਾਮ ਦੇ ਰੂਪ ਵਿੱਚ ਹਨ। ਜਦੋਂ ਆਪਾਂ ਇਹ ਪੌੜੀ ਪੜ੍ਹਦੇ ਨਾ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਥ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਵੇਂ ਨਾਥਾਂ ਨੂੰ, ਸਿੱਧ ਪੁਰਸ਼ਾਂ ਨੂੰ, ਯੋਗੀ ਪੁਰਸ਼ਾਂ ਨੂੰ ਸਮਝਾਉਣ ਵਾਸਤੇ ਪੌੜੀ ਉਚਾਰੀ ਹੈ, ਪਰ ਇਹਦੇ ਵਿੱਚੋਂ ਦਿੱਤਾ ਹੋਇਆ ਉਪਦੇਸ਼ ਤੇ ਸਾਡੇ ਉੱਤੇ ਵੀ ਹੈ, ਸਾਡੇ ਵਾਸਤੇ ਵੀ ਹੈ। ਭੁਗਤ ਗਿਆਨ, ਭੁਗਤ ਯੋਗੀਆਂ ਦੇ ਕੋਲ ਇੱਕ ਭੋਜਨ ਹੁੰਦਾ ਸੀ ਜਿਸ ਨੂੰ ਚੂਰਮਾ ਕਹਿੰਦੇ ਸਨ। ਯੋਗੀ ਲੋਕ ਇਹ ਵਿਸ਼ੇਸ਼ ਕਰਕੇ ਆਪਣੇ ਨਾਲ ਐਸਾ ਭੋਜਨ ਤਿਆਰ ਕਰਕੇ ਰੱਖ ਲੈਂਦੇ ਸਨ, ਉਹਨੂੰ ਭੁਗਤ ਕਹਿੰਦੇ ਸੀ ਜਦੋਂ ਭੁੱਖ ਲੱਗਦੀ ਸੀ। ਇਹ ਸਿੱਧ ਪੁਰਸ਼, ਇਹ ਨਾਥ ਬੰਦੇ, ਇਹ ਯੋਗੀ ਲੋਕ ਉਹ ਚੂਰਮਾ ਰੂਪੀ ਭੋਜਨ ਕੱਢ ਕੇ ਖਾ ਲੈਂਦੇ ਸਨ ਸਾਰੇ ਇਕੱਠੇ ਹੋ ਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਸੀ ਕਿ ਜਿਸ ਤਰ੍ਹਾਂ ਤੁਹਾਡਾ ਇਹ ਵਿਸ਼ੇਸ਼ ਭੋਜਨ ਹੈ, ਤੁਹਾਡਾ ਮਨ ਭਾਉਂਦਾ ਭੋਜਨ ਹੈ ਭੁਗਤ, ਪਰ ਇਹਦੇ ਨਾਲ ਨਾਲ ਮਨ ਦਾ ਭੋਜਨ ਰੂਹ ਦੀ ਖੁਰਾਕ ਬਣ ਜਾਏ, ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਭੁਗਤ ਗਿਆਨ, ਦਇਆ ਭੰਡਾਰਨ। ਭੰਡਾਰਨ ਦਾ ਭਾਵ ਕੀ ਹੈ? ਜੋ ਭੰਡਾਰੇ ਦਾ ਮੁਖੀ ਹੁੰਦਾ ਹੈ, ਭੰਡਾਰੇ ਦੀ ਵੰਡ ਕਰਦਾ ਹੈ, ਉਹਨੂੰ ਭੰਡਾਰੀ ਵੀ ਕਹਿ ਸਕਦੇ ਹਾਂ, ਭੰਡਾਰਨ ਵੀ ਕਹਿ ਸਕਦੇ ਹਾਂ। ਜਿਵੇਂ ਸ਼੍ਰੀ ਜਪਜੀ ਸਾਹਿਬ ਦੇ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰ ਦੀ ਉਤਪਤੀ ਵਾਲਾ ਹੈ, ਇੱਕ ਭੰਡਾਰੇ ਦੇਣ ਵਾਲਾ ਹੈ ਵਿਸ਼ਨੂੰ। ਜਿਹੜਾ ਭੰਡਾਰੇ ਦਾ ਮੁਖੀ ਹੁੰਦਾ ਹੈ, ਖਜ਼ਾਨੇ ਦਾ ਮੁਖੀ ਹੁੰਦਾ ਹੈ, ਅਤੇ ਕੋਈ ਉਹਦੇ ਕੋਲ ਆ ਜਾਏ, ਉਹ ਫਿਰ ਭੰਡਾਰੇ ਵਿੱਚੋਂ ਉਹਨੂੰ ਮਨ ਪਾਉਂਦੀ ਵਸਤੂ ਦੇ ਦਿੰਦਾ ਹੈ, ਵੰਡ ਦਿੰਦਾ ਹੈ, ਉਹਨੂੰ ਭੰਡਾਰੀ ਆਖਦੇ ਹਾਂ। ਭੰਡਾਰਾ ਵੰਡਣ ਵਾਲਾ ਭੰਡਾਰੀ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭੰਡਾਰਨ ਦਾ ਨਾਮ ਦਿੱਤਾ, ਭੰਡਾਰੇ ਦਾ ਮੁਖੀ, ਭੰਡਾਰਾ ਵੰਡਣ ਵਾਲਾ। ਭੁਗਤ ਗਿਆਨ ਦਇਆ ਭੰਡਾਰਨ, ਭੰਡਾਰੇ ਨੂੰ ਇਸ ਕਰਕੇ ਆਖਿਆ ਕਿ ਇਹਦਾ ਸੰਬੰਧ ਦਇਆ ਦੇ ਨਾਲ ਹੈ, ਦਇਆ ਇਸਤਰੀ ਲਿੰਗ ਹੈ। ਬਾਣੀ ਨੂੰ ਆਪਾਂ ਜੇ ਗੌਰ ਨਾਲ ਪੜ੍ਹਾਂਗੇ ਨਾ, ਕੁਝ ਨਾਮ ਹੁੰਦੇ ਨੇ ਪੁਲਿੰਗ, ਕੁਝ ਨਾਮ ਹੁੰਦੇ ਨੇ ਇਸਤਰੀ ਲਿੰਗ। ਜਿਵੇਂ ਦਿਨ ਪੁਲਿੰਗ ਹੈ, ਰਾਤ ਇਸਤਰੀ ਲਿੰਗ ਹੈ। ਜ਼ਿਆਦਾਤਰ ਰਾਤ ਦੇ ਤੱਤੇ ਨੂੰ ਸਿਹਾਰੀ ਆਏਗਾ, ਜਿੱਥੇ ਲਗਭਗ ਇਸ ਤਰ੍ਹਾਂ ਦੇ ਬੋਲ ਆਉਂਦੇ ਹਨ ਉਹ ਇਸਤਰੀ ਲਿੰਗ ਹੀ ਹੁੰਦੇ ਨੇ। ਇਸੇ ਤਰ੍ਹਾਂ ਭੰਡਾਰਨ, ਨਾਣੇ ਨੂੰ ਸਿਹਾਰੀ ਹੋਏ। ਭੰਡਾਰਨ ਦਾ ਭਾਵ ਕੀ ਹੈ? ਦਇਆ ਭੰਡਾਰਨ ਬਣ ਜਾਏ, ਗਿਆਨ ਭੁਗਤ ਬਣ ਜਾਏ। ਭੁਗਤ ਗਿਆਨ ਦਇਆ ਭੰਡਾਰਨ। ਘੱਟ ਦੇ ਅੰਦਰ, ਹਿਰਦੇ ਦੇ ਅੰਦਰ ਇਹ ਦੈਵੀ ਗੁਣ ਆ ਜਾਣ, ਇਸ ਤਰ੍ਹਾਂ ਨਾਦ ਵੱਜਣ ਲੱਗ ਪਵੇ ਅੰਦਰ, ਇੱਕ ਜਿਵੇਂ ਅਨਹਦ ਨਾਦ ਹੈ ਨਾ, ਇੱਕ ਜਿਵੇਂ ਸੰਗੀਤ ਦੀ ਧੁਨ, ਜਿਹੜੇ ਸੰਗੀਤ ਜਾਣਦੇ ਨੇ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਉਹਦੇ ਵਿੱਚੋਂ ਰਸ ਮਿਲਦਾ ਹੈ, ਸੰਗੀਤਕਾਰ ਸੁਣ ਕੇ ਦੱਸ ਦਿੰਦੇ ਨੇ ਇਹਦੇ ਵਿੱਚ ਕੀ ਘਾਟ ਹੈ, ਕੀ ਉਨਤਾਈ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਪਰਮਾਤਮਾ ਦਾ ਇੱਕ ਅਨਹਦ ਨਾਦ ਵੱਜ ਰਿਹਾ ਹੈ। ਯੋਗੀਆਂ ਦੇ ਕੋਲ ਆਪਣਾ ਸਾਜ ਹੁੰਦਾ ਸੀ, ਸਿੰਗੀ ਵਗੈਰਾ ਇਹ ਯੋਗੀ ਲੋਕ ਵਜਾਉਂਦੇ ਸਨ। ਜਦੋਂ ਇੱਕ ਨਾਥ ਸਿੰਗੀ ਵਜਾਉਂਦਾ ਸੀ, ਸਾਰੇ ਦੇ ਸਾਰੇ ਨਾਥ ਉਹਦੇ ਉੱਤੇ ਝੂਮਣ ਲੱਗ ਪੈਂਦੇ ਸਨ। ਜਿਵੇਂ ਕਿਸੇ ਨੂੰ ਮਨ ਭਾਉਂਦਾ ਸੰਗੀਤ ਸੁਣਾਈ ਦੇਵੇ ਤਾਂ ਉਹ ਝੂਮਣ ਲੱਗ ਪੈਂਦਾ। ਯੋਗੀ ਲੋਕਾਂ ਦਾ ਜਿਹੜਾ ਮਨ ਭਾਉਂਦਾ ਸਾਜ ਸੀ ਉਹ ਸਿੰਗੀ ਸੀ, ਸਿੰਗੀ ਵਜਾਉਂਦੇ ਸਨ। ਅਤੇ ਕਹਿੰਦੇ ਸਾਰੇ ਦੇ ਸਾਰੇ ਨਾਥ, ਸਾਰੇ ਦੇ ਸਾਰੇ ਸਿੱਧ ਉਹ ਸਿੰਘੀ ਨਾਮ ਦੇ ਸਾਜ ਦੇ ਉੱਤੇ ਝੂਮਦੇ ਸਨ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਘੱਟ ਘੱਟ ਵੱਜੈ ਨਾਦ। ਇਹ ਰੱਬ ਦੇ ਨਾਮ ਦਾ ਜਿਹੜਾ ਨਾਦ ਹੈ, ਸ਼ਬਦ ਦਾ ਨਾਦ ਹੈ, ਇਹ ਤਾਂ ਹਰੇਕ ਘੱਟ ਵਿੱਚ ਵੱਜ ਰਿਹਾ ਹੈ। ਇਹ ਸਿੰਘੀ ਨਾਮ ਦਾ ਸਾਜ ਤੇ ਕਿਤੇ ਕਿਤੇ ਵੱਜਦਾ, ਤੇਰੇ ਸ਼ਬਦ ਦਾ ਜਿਹੜਾ ਨਾਦ ਹੈ ਹਰੇਕ ਹਿਰਦੇ ਵਿੱਚ ਵੱਜਦਾ। ਸੋ ਜਿਹੜੇ ਸੁਲਤਾਨਪੁਰ ਦੇ ਸਿੱਖ ਹਨ, ਉਹ ਇਕੱਲੇ ਇਕੱਲੇ ਸਿੱਖ ਦਾ ਨਾਮ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੇ ਜ਼ਿਕਰ ਕੀਤਾ, ਔਰ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਇੱਥੇ ਨਾਮ ਦਾ ਬੀਜ ਬੀਜਿਆ ਗਿਆ ਸੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਦੀ ਧਰਤੀ 'ਤੇ ਸਿੱਖਾਂ ਦਾ ਰਹਿਣ ਸਹਿਣ ਬਣ ਗਿਆ ਸੀ, ਸਿੱਖਾਂ ਦਾ ਇੱਥੇ ਆਉਣਾ ਜਾਣਾ ਬਣ ਗਿਆ ਸੀ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸੁਲਤਾਨਪੁਰ ਭਗਤ ਭੰਡਾਰਾ, ਇਹ ਸੁਲਤਾਨਪੁਰ ਦੀ ਧਰਤੀ ਮਾਨੋ ਭਗਤੀ ਦਾ ਭੰਡਾਰ ਹੈ। ਸਤਿਗੁਰੂ ਜੀ ਕਿਰਪਾ ਕਰਨ। ਗੁਰਬਾਣੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ, ਸਤ ਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸੋ ਆਪ ਵਾਹਿਗੁਰੂ ਸਿਮਰਨ ਜਾਪ ਦਾ ਸਮਾਂ ਹੈ। ਸਾਰੇ ਰਲ ਮਿਲ ਕੇ ਵਾਹਿਗੁਰੂ ਸਿਮਰਨ ਜਾਪ ਕਰਦੇ ਹਾਂ। ਨਾਲ ਹੀ ਗੁਰਮੁਖ ਪਿਆਰੇ ਆਏ ਨੇ, ਸਾਰਿਆਂ ਨੂੰ ਜੀਵਾਂ ਆ। ਸੋ ਆਓ ਵਾਹਿਗੁਰੂ ਸਿਮਰਨ ਜਾਪ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਪ੍ਰੀਤ ਸਾਹਿਬ ਸਿੰਘ ਜੀ ਹਫ਼ਤਾਵਾਰੀ ਆਪਣੇ ਸਿਮਰਨ ਸਭਾ 7 ਤੋਂ ਲੈ ਕੇ 7:15 ਤੱਕ ਹੁੰਦੇ ਹਨ। ਵੀ ਆਪਾਂ ਸਾਰੇ ਕੋਸ਼ਿਸ਼ ਕਰੀਏ ਵੀ ਆਪਣੇ ਜਿਹੜੇ ਫੋਨ ਵਗੈਰਾ ਆ ਔਫ ਕਰ ਲਈਏ, ਰਿੰਗਰ ਔਫ ਕਰ ਲਈਏ, ਤਾਂ ਕਿ ਅਗਲਾ ਘੰਟਾ ਗੁਰਮੁਖ ਪਿਆਰੇ ਆਪਾਂ ਨੂੰ ਗੁਰਬਾਣੀ ਨਾਲ ਜੋੜਨਗੇ। ਆਪਾਂ ਐਨ ਪੂਰਾ ਆਪਣਾ ਧਿਆਨ ਉਹਦੇ ਵਿੱਚ ਲਾ ਕੇ, ਅਤੇ ਜੋ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਮੌਕਾ ਬਖਸ਼ਿਆ ਉਹਦਾ ਪੂਰਾ ਲਾਹ ਲਈਏ ਜੀ। ਆਓ ਜੀ, ਜਿੰਨਾ ਚਿਰ ਗੁਰੂ ਪਿਆਰੇ ਸਟੇਜ 'ਤੇ ਆਪਣੀ ਤਿਆਰੀ ਕਰਦੇ ਆ, ਆਪਾਂ ਸਾਰੇ ਅੱਖਾਂ ਬੰਦ ਕਰਕੇ ਸਿਮਰਨ ਵਿੱਚ ਜੁੜੀਏ ਜੀ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਜੀ ਸਾਜੀ ਨਵਾਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ।

ਦੇ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਸਿਮਰਨ ਜਾਪ ਕਰਵਾਏ, ਵਿਚਾਰਾਂ ਹੋਈਆਂ, ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਅੱਗੇ ਵਾਸਤੇ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾਉਣ ਦੇ ਬਲ ਬਖਸ਼ਣੇ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆ ਤੇ ਵਸਾਵਣਾ, ਕਦਮ ਕਦਮ ਲੇਖੇ ਲਾਉਣੇ, ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ,

ਪਹਿਲਾ ਗਗਨ ਮਹਿ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਂ ਨੂੰ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤ ਹੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇ ਹੀ ਰਹਾ ਹੋ ਸਹਿਸ ਤਵ ਨੈਨ ਨਨ ਨੈਨ ਹੈ ਕੋਈ ਕਹੋ ਸਹਿਸ ਮੂਰਤ ਨਨਾ ਏਕ ਕੋਈ ਸਹਿਸ ਪਦ ਵਿਮਨ ਨਨ ਏਕ ਪਦ ਗੰਦ ਵਿਮਨ ਸਹਿਸ ਤਵ ਗੰਧੇਵ ਚਲਤ ਮੋਹੀ ਸਭ ਮੈਂ ਜੋਤ ਜੋਤ ਮੈਂ ਸੋਈ ਜਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸਵਾਰਥੀ ਹੋਏ ਹਰ ਚਰਨ ਕਮਲ ਮਕਰੰਦ ਨੋ ਵਿਚ ਮਨੋ ਅੰਧ ਨੋ ਮੋਹਿਆ ਹੀ ਪਿਆਸਾ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋ ਨਿਦਿਆ ਬੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਕਰੋ ਜੀ। ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ

ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਤੀਰਥ ਰਾਵਾਂ ਜੇ ਤਿਸ ਪਾਵਾਂ ਬਿਨ ਭਾਣੇ ਕੇ ਨਾਇ ਕਰੀ, ਜੇ ਤੀ ਸਿੱਠ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ।

ਤਿਸ ਗੁਣ ਕੋਈ ਕਰੇ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਤਰਤ ਤਵਲੇ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪਵਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁੱਖ ਪਾਪ ਕਾ ਨਾਸ।

ਰਸ ਗਾਓ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹਿ ਪਿੱਛੇ ਪਛਤਾਈ।

ਕਿਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ, ਕਿਤਿਆਂ ਕਰਮ ਭੂਮੀ ਮੇਰ, ਕਿਤੇ ਕਿਤੇ ਤੂੰ ਉਪਦੇਸ਼। ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧਨਾਥ, ਕਿਤੇ ਕਿਤੇ ਦੇਵੀ ਵੇਸ਼।

ਮਾਨ ਮਲਈਆ ਗਾੜੇ ਗੜਾਨ ਕੇ ਤੋੜਨਹਾਰ ਸੋਭਾ ਤਨਗੇ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ।

ਗੁਰ ਪ੍ਰਸਾਦੇ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਵਰਨ ਕੋਈ ਕਹਿ ਨਾਨਕ ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ

ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਹਾ ਏਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾ ਚਰ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ

ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਸਭ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੰਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪ੍ਰਾਣ ਤਿਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਨ।

ਮੁਖਮੁਖਤ ਕੀ ਸਾਰਨ ਜਾਣਾ ਹੋ ਵਿੱਚ ਮਾਇਆ ਹੋ ਵਿਛਾਇਆ ਹੋ ਮੈਂ ਕਰ ਕਰ ਜੰਤੁ ਪਾਇਆ ਹਾਂ ਮੈਂ ਬੁਝੈ ਤਾਂ ਦਰਸ ਬੁਝੈ ਗਿਆਨ ਵਿਹੂਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀ ਅਲੇਖ ਜਿਹਾ ਵੇਖ ਤਿਹਾ ਵੇਖ ਮਹੱਲਾ ਦੂਜਾ ਹਉਮੈ ਇਹਾ ਜਾ

ਜੂਠੇ ਜੂਠਾ ਮੁਖ ਵਸੈ ਨਿਤਨਿਤ ਹੋਏ ਖੁਆਰ ਸੂਚੇ ਇਹਨਾਂ ਆਖੀਐ ਬਹਿਣ ਜ ਪਿੰਡਾ ਧੋਏ ਸੂਚੇ ਸੇ ਨਾਨਕਾ ਜਨ ਮਨ ਵਸਿਆ ਸੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੇਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਜਿਹੜੇ ਕਾਰਜ ਵਾਸਤੇ ਇੱਥੇ ਆਏ ਹਾਂ ਉਹਦੀਆਂ ਰਹਿਮਤਾਂ ਹੋਣ ਜਾ ਰਹੀ ਹੈ। ਆਪਣੀ ਜੋ ਗੱਲਾਂ ਬਾਤਾਂ ਨੇ ਬੀਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੁੱਪ ਦਾ ਦਾਨ ਬਖਸ਼ਿਸ਼ ਕਰੋ। ਗੁਰਬਾਣੀ ਦਾ ਕੀਰਤਨ ਹੋ ਰਿਹਾ ਦਰਬਾਰ ਸਾਹਿਬ ਤੋਂ। ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਉਹ ਪਹੁੰਚੇ ਨੇ, ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਨੇ। ਅਤੇ ਇਹ ਗੁਰਬਾਣੀ ਦੀ ਬੇਅਦਬੀ ਹੈ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਨਾ ਸੁਣ ਕੇ ਅਸੀਂ ਆਪਦੀਆਂ ਗੱਲਾਂ ਬਾਤਾਂ 'ਚ ਲੱਗੇ ਰਹੀਏ। ਜਦੋਂ ਕੋਈ ਸਿਆਣਾ ਬੋਲਦਾ ਹੋਵੇ ਸਾਧ ਸੰਗਤ ਜੀ, ਉਹਦੀ ਗੱਲ ਸੁਣਨੀ ਚਾਹੀਦੀ ਹੈ। ਸਾਨੂੰ ਕਿਵੇਂ ਫੀਲ ਹੋਵੇਗਾ ਜਦੋਂ ਅਸੀਂ ਕੁਛ ਬੋਲਦੇ ਹੋਈਏ ਤਾਂ ਸਾਨੂੰ ਅੱਗੇ ਕੋਈ ਟੋਕ ਦੇਵੇ? ਵੀ ਵਿਲ ਫੀਲ ਹਰਟ, ਰਾਈਟ? ਸੋ ਪਲੀਜ਼, ਫੋਰ ਦ ਇੰਟਾਇਰ ਟਾਈਮ ਦੈਟ ਵੀ ਆਰ ਇਨ ਦਿਸ ਹਾਲ, ਮੇਨਟੇਨ ਦ ਡਿਸਿਪਲਿਨ। ਕਨਵਰਸੇਸ਼ਨਾਂ ਕਰਨੀਆਂ ਨੇ, ਘੰਟਾ ਡੇਢ ਘੰਟਾ ਆਪਾਂ ਇੱਥੇ ਸਜਣਾ, ਉਸ ਤੋਂ ਬਾਅਦ 'ਚ ਥੱਲੇ ਚੱਲ ਕਰਕੇ ਜਿੰਨੀਆਂ ਮਰਜ਼ੀ ਗੱਲਾਂ ਮਾਰੀ ਜਾਇਓ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਸਮਾਂ ਆਪਾਂ ਦਰਬਾਰ ਸਾਹਿਬ 'ਚ ਰਹਿਣਾ, ਕੋਈ ਵੀ ਐਸੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਡਿਸਿਪਲਿਨ ਨੂੰ ਭੰਗ ਕਰਦੀ ਹੋਵੇ। ਸੋ ਪਲੀਜ਼ ਮੇਨਟੇਨ ਦ ਡਿਸਿਪਲਿਨ, ਕੀਪ ਖੁਆਇਟ ਐਂਡ ਲਿਸਨ ਟੂ ਦ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

और हम सत्कार योग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहेगुरु जी का खालसा वाहेगुरु जी की फतेह। जोगो जोगे अटल चावर तखत छत्र दे मालक गुरता गद्दी ते सुभायमान जागदी जो धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सम्मेल हो जा रहा है। इस खुशी के मौके पर दास खालसा दीवान सोसाइटी गुरद्वारा साहिब सुख सागर के समूह सेवादारा वालों आप दूर नेड़े आए सारे पतवंते सज्जणा का तह दिलों धन्यवाद निघा जी होया कर रहा है। ऑन बिहाफ ऑफ खालसा दीवान सोसाइटी Gurdwara Sahib Sukh Sagar, I would like to warmly welcome each one of you who came here all the way to bless this beautiful couple who is now sitting in front of Sri Guru Granth Sahib Maharaj. Thank you so much everybody for being here, for coming today. It's a really special day for the couple and your presence makes it even more special. Today, it's not just a ceremony, but it's a blessing. When two souls merge into one, in the presence of our eternal Guru. So as we are sitting in this darbar with Guru Sahib as the supreme power, it becomes a collective responsibility to maintain the integrity and decorum of this darbar, which means absolutely no talking, listening to the kirtan, and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Saath Sangat Ji, sab to pehla jaruri binti hai. Apne jo niji vichar ne, galla bata ne, kirpa karke unna nu, sankochan di kirpalta karo, chopada daan bakshish karo. Jo ki bahut jyada urgent conversation hai gi ya, ਕਿਰਪਾ ਕਰਕੇ ਬਾਹਰ ਜਾ ਕੇ ਕਰ ਸਕਦੇ ਹਾਂ ਪਰ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਪੂਰਨ ਤੌਰ 'ਤੇ ਸ਼ਾਂਤੀ ਰੱਖਣੀ ਹੈ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਲਿਵ ਜੋੜਨ ਦਾ ਯਤਨ ਕਰਨਾ ਹੈ। ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ ਉੱਥੇ ਹੀ ਗੁਰੂ ਸਾਹਿਬ ਪਾਸੋਂ ਅਸੀਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ, ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਆਪ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਜਗਜੀਤ ਸਿੰਘ ਵਾਹਿਦ, ਸਪੁੱਤਰ ਸਰਦਾਰ ਪਰਮਜੀਤ ਸਿੰਘ ਵਾਹਿਦ ਅਤੇ ਮਾਤਾ ਜੀ ਹਰਜੀਤ ਕੌਰ ਵਾਹਿਦ। ਪਰਿਵਾਰ ਦਾ ਪਿਛਲੇਰਾ ਪਿੰਡ ਵਾਹਿਦ, ਜ਼ਿਲ੍ਹਾ ਕਪੂਰਥਲਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਲੈਂਗਲੀ ਬੀਸੀ ਦਾ ਨਿਵਾਸੀ ਹੈ। ਜਗਜੀਤ ਸਿੰਘ ਦੇ ਦਾਦਾ ਜੀ ਦਾ ਨਾਂ ਸਰਦਾਰ ਗੁਰਨਾਮ ਸਿੰਘ ਜੀ ਵਾਹਿਦ ਅਤੇ ਦਾਦੀ ਜੀ ਮਾਤਾ ਊਧਮ ਕੌਰ ਵਾਹਿਦ। ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਤਾਰਾ ਸਿੰਘ ਜੀ ਧਾਲੀਵਾਲ ਅਤੇ ਨਾਨੀ ਜੀ ਦਾ ਨਾਂ ਮਾਤਾ ਸਤਵੰਤ ਕੌਰ ਧਾਲੀਵਾਲ ਹੈ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਸਿਮਰਨ ਕੌਰ ਦੁਲੇ, ਸਪੁੱਤਰੀ ਸਰਦਾਰ ਸੁਖਜਿੰਦਰ ਸਿੰਘ ਜੀ ਦੁਲੇ ਅਤੇ ਮਾਤਾ ਜੀ ਜਸਵਿੰਦਰ ਕੌਰ ਦੁਲੇ। ਪਰਿਵਾਰ ਦਾ ਪਿਛਲੇਰਾ ਪਿੰਡ ਮਹਿਸੂਮਪੁਰ, ਜ਼ਿਲ੍ਹਾ ਜਲੰਧਰ, ਪੰਜਾਬ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀ ਸੀ ਦਾ ਨਿਵਾਸੀ ਹੈ। ਸਿਮਰਨ ਕੌਰ ਦੇ ਦਾਦਾ ਜੀ ਦਾ ਨਾਂ ਸਰਦਾਰ ਸੰਤੋਖ ਸਿੰਘ ਜੀ ਦੁਲੇ ਅਤੇ ਦਾਦੀ ਜੀ ਮਾਤਾ ਅਵਤਾਰ ਕੌਰ ਦੁਲੇ ਹਨ। ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਕੁਲਦੀਪ ਸਿੰਘ ਜੀ ਝੱਜ ਅਤੇ ਨਾਨੀ ਜੀ ਮਾਤਾ ਗੁਰਦੇਵ ਕੌਰ ਝੱਜ ਹਨ। ਸੋ ਇਹ ਸੀ ਦੋਨਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸੋ ਆਮ ਗਨ ਆਸਕ ਦ ਕਪਲ, ਜਗਜੀਤ ਸਿੰਘ, ਸਿਮਰਨ ਕੌਰ ਐਂਡ ਦੇ ਪੇਰੈਂਟਸ, ਵੇਅਰਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਗ ਅਤਿ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ, ਪ੍ਰੇਮ ਸਹਿਤ ਹਾਜ਼ਰੀ ਲਵਾਈਏ, ਅਰਦਾਸ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

काज सहिलड़े थी गुरु नानक सतगुर तुठा।

0: ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਕੇਵਲ ਇੱਕ ਮਿੰਟ ਦੇ ਲਈ ਦਾਸ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਜਗਜੀਤ ਸਿੰਘ ਐਂਡ ਸਿਮਰਨ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ you're no longer to separate individuals but lifelong partners. When you guys are holding the palla in front of Guru Sahib, in front of your loved ones, it has a deep meaning behind it. Always remember this pankti. Maharaj ji says, tan phir eh na akhiyan behn ikatthe hoye ek jot de murti tan phir kahiye soye, which is a definition of an ideal couple. Maharaj ji says, I do not regard two people just sitting together as a couple. For that there is a criteria, which is ek jot doi murti, which means two bodies but one soul. Your thoughts, your actions and your decisions, they all should resonate. And the palla, it comes with the responsibility. So this is a promise that you both are making today, that we are going to stay together for the rest of our lives in all the seasons. ਹਰ ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਦੇਣਾ, ਇਕੱਠਿਆਂ ਰਹਿਣਾ। ਦਿਸ ਇਜ਼ ਅ ਪ੍ਰੋਮਿਸ ਦੈਟ ਆਮ ਗਨ ਬਿਕਮ ਦ ਬੈਸਟ ਵਰਜ਼ਨ ਆਫ ਮਾਈ ਸੈਲਫ ਫੋਰ ਮਾਈ ਪਾਰਟਨਰ। ਆਮ ਗਨ ਪੁੱਟ ਮਾਈ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗਨ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਵਿਲਿੰਗ ਟੂ ਟੇਕ ਸਿਮਰਨ ਕੌਰ ਔਰ ਜਗਜੀਤ ਸਿੰਘ ਐਜ਼ ਮਾਈ ਲਾਈਫ ਲੌਂਗ ਪਾਰਟਨਰ। ਸੋ ਦੈਟਸ ਅ ਮੀਨਿੰਗ ਆਫ ਦ ਪੱਲਾ। I hope you understand it. So now I'm going to ask Sardar Sukhjinder Singh ji, please come forward and do the palla. Palle da shabd aap sun sangtan nu sarvan kara rahe ne pati satkar jo Bhai Sahib Bhai Harpal Singh ji, Hazuri Ragi Jatha Sachkhand Shri Harmandir Sahib Shri Darbar Sahib Amritsar Sahib wale, aao palle di rasam ho rahi hai ji. Waheguru ji ka khalsa, Waheguru ji ki fateh.

0: So now, you both had made your promises, so there's no looking back now. Maharaj da farman hai, agaha kutrag, pichha ferna, mohdada. Again, we dekhna hai, future walon dekhna hai, past walon jana hai, to watch. So remember to hold on to the palla for the rest of the ceremony and to hold on to the promises for the rest of your lives. Aao hun saath sangat ji, lawa di jo maryada hai prarambh ho rahi hai, main benti karunga sabhag jodi nu ke hun khade ho jaan. So Jagjit Singh and Simran Kaur. ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਾਭ ਦਾ ਪਾਠ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ ਪਾਠ ਸਰਵਣ ਕਰਕੇ ਦੋਨਾਂ ਨੇ ਫਿਰ ਮੱਥਾ ਟੇਕਣਾ ਵਿਚ ਇਜ਼ ਅ ਸਿੰਬੋਲਿਕ ਰੀਪ੍ਰਜੈਂਟੇਸ਼ਨ ਦੈਟ ਵੀ ਅਕਨੋਲੇਜ ਟੂ ਵਟ ਗੁਰੂ ਸਾਹਿਬ ਇਜ਼ ਸੇਇੰਗ ਟੂ ਅਸ ਸੋ ਦੋਨਾਂ ਨੂੰ ਨਮਸਕਾਰ ਕਰਕੇ ਫਿਰ ਖੜ੍ਹੇ ਹੋ ਜਾਣਾ ਉਪਰੰਤ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ ਜਗਜੀਤ ਸਿੰਘ ਯੂਲ ਬੀ ਐਟ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ ਚਾਰੇ ਲਾਵਾਂ ਇਸੇ ਔਰਡਰ ਦੇ ਵਿੱਚ ਹੋਣਗੀਆਂ ਐਂਡ ਵੈਨ ਯੂ ਵਾਕਿੰਗ Take your time, enjoy this moment. Don't rush. And when you come to the front, matha teke, phir khade ho jane. Then Gyani ji will read the second love. After listening, you both bow and then you rise again. Then you start your second nuptial round, come to the front, bow and rise again. Similarly, third love and then fourth love. After the fourth one, you both bow and then you sit. Then Bhai Sahib will sing Anand Sahib followed by the Ardas and the Hukam Nama Sahib. Don't worry, Ganeshji will give you the sign when it's the best time to do the bowing. Focus on what Guru Sahib is saying to you. Aao Satsang Ji Hun Lama da Paath Prarambh Ho Rahe Paath Di Seva Nibha Rahe Ne Pati Satkar Jo Gyani Ranjit Singh Ji Uparant Ose Lav Da Kirtan Bhai Sahib Bhai Harpal Singh Ji Hajuri Ragi Jatha Sachkhand Shri Harmandir Sahib Shri Darbar Sahib Amritsar Sahib Wale Aap Su Sangatan Nu Sarvan Karaunge Aap ਇਕਾਗਰਤਾ ਬਖਸ਼ਿਸ਼ ਕਰੋ ਪ੍ਰੇਮ ਸਹਿਤ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਡੀਠ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਦਿਆਗੇ ਅਰਦਾਸ ਹਮਾਰੀ, ਜੀਉ ਬਿੰਦਾ ਸਭ ਤੇਰਾ ਵਾਹਿਗੁਰੂ, ਕੌ ਨਾਨਕ ਸਭ ਤੇਰੀ ਵਡਿਆਈ।

ਸੁਆਮੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਨ ਡਿੱਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨਉਣ ਦਿਆਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ

ਵਾਹਦ ਸਪੁੱਤਰ ਸਰਦਾ ਪਰਮਜੀਤ ਸਿੰਘ ਵਾਹਦ ਮਾਤਾ ਹਰਜੀਤ ਕੌਰ ਵਾਹਿਦ ਬੀਬਾ ਸਿਮਰਨ ਕਾ ਦੁਲੇ ਸਪੁੱਤਰੀ ਸਰਦਾ ਸੁਖਜਿੰਦਰ ਸਿੰਘ ਦੁਲੇ ਅਤੇ ਮਾਤਾ ਜਸਵਿੰਦਰ ਕਾ ਦੁਲੇ ਸੁਭਾਗ ਜੋੜੀ ਕਾਕਾ ਜਗਜੀਤ ਸਿੰਘ ਵਾਹਦ ਬੀਬਾ ਸਿਮਰਨ ਕਾ ਦੁਲੇ ਸੁਭਾ ਜੋੜੀ ਦਾ ਸ਼ੁਭ ਆਨੰਦ ਕਾਰਜ ਗੁਰਮਤਿ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ।

ਨਹੀਂ ਪੜ੍ਹਦੇ ਆ ਜਸ ਕੀਰਤਨ ਕਰਦੇ ਹਾਂ ਅੱਖਰ ਵਾਧਾ ਕੱਟਾ ਬ੍ਰਜ ਗੁਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਸ ਭਾਗ ਜੋੜੀ ਦੇ ਸਿਰ ਤੇ ਬੜਾ ਮਿਹਰ ਭਰਿਆ ਥਰਕਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਲਾ ਬਖਸ਼ਣੇ।

ਵਾਲੇ ਜੀਵਨ ਬਖਸ਼ਣੇ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਸੇ ਪਰਿਵਾਰਾਂ ਦੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀ ਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जी का खालसा वाहिगुरू जी की फतेह। कोटान कोट धन्नवाद साहिब श्री गुरु ग्रंथ साहिब महाराज जी का, जिन्हां दी अपार कृपा दे सदका सारे कार्य चढ़दी कला दे नाल संपूर्ण होए ने। दोनों ही परिवारों नूं अते समुची साध संगत नूं खालसा दीवान सोसाइटी गुरद्वारा साहिब सुख सागर दे समूह सेवादारा वल्लों, मुख सेवादार भाई हरभजन सिंह जी अठवाल, समूह ग्रंथी सिंघां वल्लों लख लख वधाई होवे जी। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਹੀ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਸਤਸੰਗ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਕੇਵਲ ਇੱਕ ਕਵਿਤਾ ਦੇ ਨਾਲ ਆਪ ਨੂੰ ਸੰਗਤਾਂ ਨੂੰ ਨਿਹਾਲ ਕਰਨਗੇ, ਵਧਾਈਆਂ ਸਾਂਝੀਆਂ ਕਰਨਗੇ। ਆਓ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਆਪ ਜੀ ਨੇ ਸਨਮੁੱਖ ਹੋ ਰਹੇ ਨੇ ਜੀ। ਆਓ ਤਿੰਨਾਂ ਪਾਸੋਂ ਢਾਡੀ ਵਾਰ ਸਰਵਣ ਕਰੀਏ, ਤਿੰਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਜੋੜੀ ਦੇ ਸਰ ਹੱਥ ਮੇਰਾ ਦਾ ਰੱਖੀ, ਪੁਰਖ ਵਧਾਤਾ ਸਤਿਗੁਰ ਦਾਤੇ ਕਾ ਸਵਾਰੇ ਤੂੰ ਸਭਨਾ ਕਾ ਦਾਤਾ। ਖੁਸ਼ੀਆਂ ਦੇ ਨਾਲ ਝੋਲੀ ਭਰ ਦਿਓ ਬਖਸ਼ੀ ਪਿਆਰ ਸਗਾਤਾ, ਦਿਨ ਖੁਸ਼ੀਆਂ ਦੇ ਖੇੜੇ ਬਖਸ਼ੀ ਤੇ ਮਿੱਠੀਆਂ ਹੋਵਣ ਬਾਤਾਂ। ਅਜੀਤਵਾਲ ਦੇ ਪਾਰਸ ਨੂੰ ਵੀ ਦਰ ਤੇਰੇ ਤੋਂ ਆਸਾ। ਆਓ ਤਿੰਨ ਚਾਰ ਮਿੰਟ ਦੀ ਕੋਈ ਕਵਿਤਾ ਕਹਿ ਜਾਣੀ ਹੈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਸਾਰੀ ਸੰਗਤ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਦੇ ਕੇ ਪੁੱਤ ਬਣਾਇਆ ਜਾਂਦਾ ਤੇ ਪੁੱਤ ਦੇ ਕੇ ਧੀ ਬਣਾਈ ਜਾਂਦੀ ਹੈ। ਧੀ ਦੇ ਕੇ ਹੈ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ, ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਉਹ ਇੱਕੋ ਕਵਿਤਾ ਛਕਣਾ ਜੀ, ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ। ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਪਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: ਜੁਗ ਜੁਗ ਜਿਉਣ ਸਦਾ ਇਸ ਜੱਗ ਤੇ ਤੇ ਮਾਨਣ ਖੁਸ਼ੀਆਂ ਖੇੜੇ। ਜੁਗ ਜੁਗ ਜਿਉਣ ਸਦਾ ਇਸ ਜੱਗ ਤੇ ਤੇ ਮਾਨਣ ਖੁਸ਼ੀਆਂ ਖੇੜੇ। ਰੱਬਾ ਰੌਣਕ ਲਾਈ ਰੱਖੀ ਅੱਜ ਬਾਬਲ ਦੇ ਵਿਹੜੇ। ਬੇਬੇ ਬਾਪੂ ਕਰਨ ਬੇਨਤੀ ਅੱਜ ਚਰਨਾਂ ਵਿੱਚ ਤੇਰੇ। ਹੱਸਣ ਖੇਡਣ ਖੁਸ਼ੀਆਂ ਮਾਨਣ ਬਖਸ਼ੀ ਚਾਨਣ ਚਾਰ ਛਪੇਰੇ। ਪਿਰਤ ਪਾਲਦੀ ਹੈ ਅਰਜੋਈ ਤੂੰ ਸਾਡਾ ਅਸੀਂ ਤੇਰੇ। ਸਤਿਗੁਰੂ ਜੀ ਕਿਰਪਾ ਕਰਨ ਦੋਨਾਂ ਬੱਚਿਆਂ ਨੂੰ, ਸੁਭਾਗੀ ਜੋੜੀ ਨੂੰ, ਦੋਹਾਂ ਪਰਿਵਾਰਾਂ ਨੂੰ ਕੜਮ ਕੜਮਾਈ ਆਇਆ ਬਲਰਾਮ ਜੀਓ। ਸਮੁੱਚੀ ਸਾਧ ਸੰਗਤ ਨੂੰ ਦਾਜ ਦੇ ਜੱਥੇ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਲੰਬੀਆਂ ਉਮਰਾਂ, ਆਪਸ ਵਿੱਚ ਮੇਲ ਜੋੜ, ਪ੍ਰੇਮ ਪਿਆਰ, ਏਕਤਾ ਥਵਾਕ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਧੰਨ ਪਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧੰਨ ਪਰ ਕਹੀਐ ਸੋਏ। ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਗੀਹਨ ਨਾਮ ਔਰਤ ਦਾ ਏ ਅਤੇ ਬਾਬਾ ਧੰਨਾ ਜੀ ਨੇ ਵੀ ਸਭ ਕੁਛ ਮੰਗ ਕੇ ਆਖਿਰਕਾਰ ਪਰਿਵਾਰ ਮੰਗਿਆ ਲਾਸਟ ਵਿੱਚ। ਕਹਿੰਦੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਬਾਬਾ ਧੰਨਾ ਜੀ ਕਹਿੰਦੇ ਮੈਨੂੰ ਇੱਕ ਆਗਿਆਕਾਰੀ ਘਰ ਵਾਲੀ, ਆਗਿਆਕਾਰੀ ਪਤਨੀ ਵੀ ਚਾਹੀਦੀ ਹੈ, ਕਿਉਂਕਿ ਮੈਂ ਗ੍ਰਸਤੀ ਹੋਣਾ, ਮੈਂ ਪਰਿਵਾਰ ਵਾਲਾ ਹੋਣਾ, ਮੈਂ ਦੁਨੀਆਂ 'ਚ ਵਿਚਰਨਾ। ਆਓ ਸਤਿਗੁਰੂ ਜੀ ਕਿਰਪਾ ਕਰਨ ਜੀ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਸਾਡੇ ਛੋਟੇ ਵੀਰ ਭਾਈ ਬਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ। ਫਤਿਹ ਸਾਰੀ ਸੰਗਤ ਬੁਲਾਇਆ ਕਰੋ, ਇਹ ਨਾ ਕਹੋ ਫਤਿਹ ਸਟੇਜ ਵਾਲਿਆਂ ਨੇ ਬੁਲਾਉਣੀ ਹੈ। ਅੱਗੇ ਆਪਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਗਜਾਵੈ। ਦੋ ਵਾਰੀ ਬੰਦਾ ਵਾਹਿਗੁਰੂ ਕਹਿੰਦਾ, ਦੋ ਵਾਰੀ ਸੁਣ ਲੈਂਦਾ ਫਤਿਹ ਬੁਲਾਉਣ ਨਾਲ। ਖੁਸ਼ੀਆਂ ਦੇ ਖੇੜਿਆਂ ਦੇ ਵਿੱਚ ਆਏ ਹਾਂ, ਖੁਸ਼ੀਆਂ ਮਨਾਉਣ ਆਏ ਹਾਂ ਮਹਾਰਾਜ ਦੇ ਚਰਨਾਂ 'ਚ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਇਆ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਵੀ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਮੇਰੀ ਸਾਰੀ ਸਾਧ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਬੇਨਤੀ ਮੈਂ ਸਟਾਰਟਿੰਗ ਦੇ ਵਿੱਚ ਕੀਤੀ ਸੀ, ਉਹ ਬੇਨਤੀ ਦੁਆਰਾ ਫਿਰ ਮੈਂ ਰਿਪੀਟ ਕਰਨ ਲੱਗਿਆ ਕਿ ਮਹਾਰਾਜ ਦਾ ਪ੍ਰਕਾਸ਼ ਹੈ, ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਕਰਨ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ, ਇੱਕ ਦੂਜੇ ਨੂੰ ਮਿਲਣ ਗਿਲਣ ਤੋਂ ਪਰਹੇਜ਼ ਰੱਖਿਓ, ਕਿਉਂਕਿ ਅਸੀਂ ਮਹਾਰਾਜ ਦੀ ਖੁਸ਼ੀ ਦੇ ਲਈ ਆਏ ਹਾਂ, ਖੁਸ਼ੀ ਲੈਣ ਲਈ ਆਏ ਹਾਂ। ਇਹ ਨਾ ਹੋਵੇ ਕਿ ਅਸੀਂ ਸਤਿਗੁਰਾਂ ਦੀ ਨਾਰਾਜ਼ਗੀ ਲੈ ਕੇ ਜਾਈਏ। ਸੋ ਇਹ ਮੇਰੀ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀ ਆਰ ਡਿਸਿਪਲਿਨ ਪੀਪਲ, ਸੋ ਵੀ ਸ਼ੁਡ ਐਕਟ ਲਾਈਕ ਵਨ ਟੂ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨੇ ਗੱਲਾਂ ਬਾਤਾਂ ਨਹੀਂ ਮਾਰਨੀਆਂ, ਹਾਂ ਥੱਲੇ ਚੱਲ ਕਰਕੇ ਮਿਲ ਸਕਦੇ ਹਾਂ ਪਰ ਦਰਬਾਰ 'ਚ ਨਹੀਂ। ਜਿਵੇਂ ਜਿਵੇਂ ਦੇਗ ਮਿਲਦੀ ਹੈ ਨਮਸਕਾਰ ਕਰ ਕਰਕੇ ਵਾਕਆਊਟ ਕਰੀ ਚੱਲੋ, ਡਿਸਿਪਲਿਨ ਦੇ ਨਾਲ ਪ੍ਰਸ਼ਾਦਾ ਪਾਣੀ ਛਕੋ, ਆਨੰਦ ਮਾਣੋ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਐਵਰੀਬਡੀ ਫੋਰ ਬੀਂਗ ਹੇਅਰ ਐਂਡ ਕੰਗ੍ਰੈਚੁਲੇਸ਼ਨ ਟੂ ਦ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਦੇ ਗੋਇੰਗ ਟੂ ਹੈਵ ਟੁਗੇਦਰ ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਉਂਸ ਦੈਮ ਐਜ਼ ਅ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ, ਮਹਾਰਾਜ ਸਦੰਗ ਸੰਗ ਸਹਾਈ ਹੋਣ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬੋਲਦਿਆਂ ਤੋਂ ਇੱਕ ਨੇ ਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣਯੋਗ ਨੇ, ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਔਰ ਬਲੰਡਰਸ, ਦੈਟ ਆਈ ਮਾਈਟ ਹੈਵ ਮੇਡ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।